0: ਕੌੜੀ ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਹਿਬ ਹਲ ਬੁਰੀ ਕਿਉਂ ਘਾਲੀਏ ਮੰਦਰਾ ਮੂਲ ਨਾ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤਿਵੇਂ ਹਾਂ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ
1: ਜਿੰਨ ਗੁਰੂ

0: ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ ਨਾਨਕ ਜਿਸਨੋ ਲਗਾ ਦਿਸ ਮਿਲੇ ਲਗਾ ਸੋ ਪਰਵਾਰ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗੁਏ ਮੌਕਾ ਕਹਿਆ ਵਾ ਬੀਜੇ ਦੁੱਖ ਮੰਗੇ ਅੰਮ੍ਰਿਤ ਵੇਖੋ ਆਇਆ ਨਿਆ ਮਹੱਲਾ ਦੂਜਾ ਨਾਰਾਇਣੇ ਦਾਸੀ ਕਦੇ ਨਾ ਵਾਰਾਸ ਜੇ ਹਾਂ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੋ ਦੂਜੀ ਹੋਵੋ ਪਾਸ ਸਾਰੇ ਵਸੋਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਰਾਇਣੇ ਦੋਸਤੀ ਵਾ ਦਾਰੂ ਸਿਆਣੇ ਹੋ ਪਾਣੀ ਅੰਦਰ ਲੀਕ ਜਾਓ ਇਸਦਾ ਥਾਓ ਨਾ ਥਿਓ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਨਾ ਸਕੇ ਰਾਸ ਜਿਵੇਂ ਕੱਪ ਚੰਗੀ

0: ਸੁਣੋ ਕਮਗਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁਠੇ ਜੋ ਮਿਲੇ ਮਹੱਲਾ ਦੂਜਾ
1: ਇੱਕ ਨਹੀਂ ਚਾਕਰੀ ਜਿਤ ਪਾ ਖਸਮ ਨਾ ਜਾਏ ਨਾਨਕ ਸੰਗਤ ਆਉਂਦੀ ਹੈ ਜੇ ਸਾਤੀ ਖਸਮ ਸਮਾਏ।

ਔੜੀ ਨਾਨਕ ਅੰਤਨਾ ਜਾਪਣੀ ਹਰ ਤਾਂ ਕੇ ਪਰਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਬਸਿਆਰ ਆਪ ਕਰਾਏ ਕਰੇ ਆਪ ਹੋ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਕਿਸੇ ਕਰਨੀ ਸਾਰ ਫਿਰ

ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਵੱਡੇ ਕਿਆ

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐਮ 864 ਕਿਲੋ ਹਰਟਸ, ਐਫ ਐਮ ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6 ਵਜ ਰਹੇ ਨੇ, ਆਹ ਹੁਣ ਸੁਣਦੇ ਹਾਂ

ਵੀ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਦੋਹਾਂ ਦੇਸ਼ਾਂ ਵਿਚ ਭਾਰਤ ਨਾਲ ਹੋਰ ਵੱਧ ਗਿਆ। ਭਾਰਤ ਅਤੇ ਇੰਗਲੈਂਡ ਵਿਚ ਭਾਰਤ ਮੈਚਾਂ ਦੀ ਬੜੀ ਉਜਾ ਟੋਲਾ ਨੇ ਫੀਫਾ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਸੈਮੀਫਾਈਨਲ ਪਹੁੰਚ

ਸੇਵਣ ਵਿੱਚ ਲਹਿਰਾਵੇ ਯਾਦ ਹੁਸੈਨੀ ਆਵੇ ਸੇਵਣ ਵਿੱਚ ਲਹਿਰਾਵੇ ਯਾਦ ਹੁਸੈਨੀ ਆਵੇ ਪੁੱਲ ਦੇ ਭਾਗ ਜਗਾਵੇ ਪਰਚਮ ਅਬਾਸ ਦਾ ਗਾਜ਼ੀ।

ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ।

ਨਾਲ ਪਤਾ ਕੀ ਹੁੰਦਾ ਤੁਹਾਡੀ ਜਿਹੜੀ ਐਨਰਜੀ ਦਾ 60-70% 60-70% ਜਿਹੜਾ ਹੈ ਉਹ ਤੁਹਾਡੀ ਐਨਰਜੀ ਤੁਹਾਡੀ ਊਰਜਾ ਤੁਹਾਡਾ ਹਾਸਾ ਤੁਹਾਡੀ ਪਲੈਨਿੰਗ ਉਹ ਸਭ ਚਿੰਤਾ ਲੈ ਜਾਂਦੀ ਹੈ ਤੇ ਮੁੜ ਕੇ ਸਾਡੇ ਪੱਲੇ ਕੀ ਰਹਿ ਗਿਆ ਦੁਨੀਆਂ ਦੇ ਵਿਚ ਸਾਰੇ ਕੰਮ ਕਰਨੇ ਨੇ ਆਪਣੇ ਘਰ ਨੂੰ ਚਲਾਣਾ ਆਪਣੇ ਦਫ਼ਤਰ ਨੂੰ ਚਲਾਣਾ ਆਪਣਾ ਰੱਖ ਰਖਾਵ ਰੱਖਣਾ ਤੇ ਜੇ ਅਸੀਂ ਆਪਣੀ ਪੂਰੀ ਐਨਰਜੀ ਉਸ ਚਿੰਤਾ ਨੂੰ ਫਾਲਤੂ ਚਿੰਤਾ ਦੇ ਵਿਚ ਲਗਾ ਦੇਵਾਂਗੇ ਤੇ ਫਿਰ ਆਪਣੇ ਕੰਮ ਨਿਪੜੇ ਕਿਵੇਂ ਚੜਨਗੇ ਇਸ ਕਰਕੇ ਦੋਸਤੋ ਜਦੋਂ ਵੀ ਕੋਈ ਟੈਨਸ਼ਨ ਹੋਵੇ ਤੇ ਉਹਨੂੰ ਕਹਿ ਤੂੰ ਪੈਨਸ਼ਨ ਲੈਣ ਜਾ ਮੈਂ ਬਿਲਕੁਲ ਵੀ ਉਦਾਸ ਨਹੀਂ ਹੋਣਾ ਬਾਹਰ ਨਿਕਲੋ ਗਮਲਿਆਂ ਦੇ ਨਾਲ ਗੱਲਾਂ ਕਰੋ ਉਹਦੇ ਵਿਚ ਲੱਗੇ ਬੂਟਿਆਂ ਨਾਲ ਗੱਲਾਂ ਕਰੋ ਕਿਤੇ ਸਬਜ਼ੀ ਖਰੀਦਣ ਚਲੇ ਜਾਓ ਸਬਜ਼ੀ ਦੀ ਮਾਰਕੀਟ ਦੇ ਵਿਚ ਹਰੀਆਂ ਲਾਲ ਪੀਲੀਆਂ ਇੰਨੀਆਂ ਸੋਹਣੀਆਂ ਸਬਜ਼ੀਆਂ ਹੁੰਦੀਆਂ ਫਲ ਫਰੂਟ ਹੁੰਦੇ ਆ ਕਿ ਦੇਖ ਕੇ ਮਨ ਖੁਸ਼ ਹੋ ਜਾਂਦਾ ਨਾਲ ਚਾਰ ਬੰਦੇ ਮੱਥੇ ਲੱਗ ਜਾਂਦੇ ਆ ਦੋਸਤੋ ਥਾਮਸ ਐਡੀਸਨ ਦੇ ਬਾਰੇ ਚ ਤੁਸੀਂ ਜਾਣਦੇ ਹੋ ਨਾ ਜਿਨ੍ਹਾਂ ਨੇ ਬਲਬ ਦੀ ਖੋਜ ਕੀਤੀ ਸੀ ਤੁਹਾਨੂੰ ਪਤਾ ਇੱਕ ਵਾਰੀ ਉਹਨਾਂ ਦੀ ਲੈਬ ਦੇ ਵਿਚ ਅੱਗ ਲੱਗ ਗਈ ਬੜੇ ਲੋਕਾਂ ਨੇ ਉਹਨਾਂ ਨੂੰ ਕਿਹਾ ਹਾਂ ਹੁਣ ਕੀ ਹੋਏਗਾ ਤੇ ਉਹ ਕਹਿੰਦੇ ਮੈਂ ਤਾਂ ਬੜਾ ਖੁਸ਼ ਹਾਂ ਵੀ ਮੈਂ ਜਿਹੜੀਆਂ ਗਲਤੀਆਂ ਆਪਣੀ ਲੈਬ ਦੇ ਵਿਚ ਕੀਤੀਆਂ ਸੀ ਸ਼ੁਕਰ ਹੈ ਉਹ ਸਾਰੀਆਂ ਸੜ ਗਈਆਂ ਹੁਣ ਮੈਂ ਨਵੇਂ ਸਿਰੇ ਤੋਂ ਆਪਣੀ ਲੈਬ ਤਿਆਰ ਕਰਾਂਗਾ ਤੇ ਉਹਦੇ ਵਿਚ ਹੁਣ ਮੈਂ ਕੋਈ ਵੀ ਗਲਤੀ ਦੀ ਗੁੰਜਾਇਸ਼ ਰੱਖਾਂਗਾ ਹੀ ਨਹੀਂ ਇੱਕ ਵਾਰ ਨਾ ਇੱਦਾਂ ਇੱਕ ਕਿਸਾਨ ਸੀ ਕਿਸਾਨ ਨੇ ਰੋਜ਼ ਰੋਣਾ ਹਾਏ ਮੈਂ ਫਸਲ ਬੀਜਦੀ ਹੈ ਪਤਾ ਨਹੀਂ ਮੀਂਹ ਪੈਣਾ ਕਿ ਨਹੀਂ ਪੈਣਾ ਬਸ ਇਸੇ ਚਿੰਤਾ ਚ ਘੁਲਿਆ ਜਾਂਦਾ ਸੀ ਤੇ ਕਈ ਕਈ ਦਿਨ ਖੇਤ ਨਹੀਂ ਜਾਂਦਾ ਸੀ ਫਿਰ ਉਹਦੇ ਦੋਸਤ ਨੇ ਸਮਝਾਇਆ ਵੀ ਦੇਖ ਮੀਂਹ ਬਾਰਿਸ਼ ਇਹ ਤਾਂ ਰੱਬ ਦੇ ਹੱਥ ਚ ਹੈ ਪਰ ਜੋ ਸਾਡੇ ਹੱਥ ਚ ਸਾਨੂੰ ਉਹ ਤਾਂ ਜ਼ਰੂਰ ਕਰਨਾ ਚਾਹੀਦਾ ਫਿਕਰਾਂ ਨਾਲ ਗੱਲਾਂ ਥੋੜਾ ਬਣਦੀਆਂ ਉਹਨੇ ਆਪਣੇ ਦੋਸਤ ਦੀ ਗੱਲ ਮੰਨੀ ਖੇਤਾਂ ਚ ਜਾਣਾ ਸ਼ੁਰੂ ਕਰ ਦਿੱਤਾ ਔਰ ਦੁਗਣੀ ਚੋਗਣੀ ਮਿਹਨਤ ਦੇ ਨਾਲ ਉਹਨੇ ਇੰਨੀ ਸੋਹਣੀ ਫਸਲ ਤਿਆਰ ਕੀਤੀ ਬਾਰਿਸ਼ ਵੀ ਹੋਈ ਤੇ ਕੰਮ ਉਹਦੇ ਆਪਣੇ ਨੇਪਰੇ ਚੜ ਗਏ ਸੋ ਵਿਦਿਆਰਥੀ ਵੀ ਅਗਰ ਬਿਨਾਂ ਟਾਈਮ ਟੇਬਲ ਬਣਾਏ ਬਿਨਾਂ ਕਿਤਾਬਾਂ ਨੂੰ ਹੱਥ ਲਾਏ ਸਿਰਫ ਫਿਕਰ ਹੀ ਕਰੀ ਜਾਣ ਕਿ ਹਾਏ ਪੇਪਰ ਆ ਗਏ ਤਿਆਰੀ ਨਹੀਂ ਹੋਈ ਆਪਣੇ ਬੱਚੇ ਨੂੰ ਸਿਖਾਓ ਆਪਣੇ ਘਰਦਿਆਂ ਨੂੰ ਸਿਖਾਓ ਆਪਣੇ ਛੋਟਿਆਂ ਨੂੰ ਸਿਖਾਓ ਕਿ ਛੋਟਾ ਛੋਟਾ ਜਿਹੜਾ ਕੰਮ ਹੈ ਉਹ ਰੋਜ਼ ਵਿਚ ਵੰਡ ਲਓ ਤਾਂ ਕਿ ਇੱਕੋ ਵਾਰ ਸਾਰਾ ਕੰਮ ਇਕੱਠਾ ਨਾ ਹੋਵੇ ਚਿੰਤਾ ਆਪਣੇ ਆਪ ਨਹੀਂ ਹੋਏਗੀ ਬਾਕੀ ਦੋਸਤੋ ਕੁਝ ਗੱਲਾਂ ਆਪਣੇ ਧਿਆਨ ਚ ਹਮੇਸ਼ਾ ਰੱਖੋ ਕਿ ਚਿੰਤਾ ਕਰਨ ਨਾਲ ਨਹੀਂ ਕੰਮ ਕਰਨ ਨਾਲ ਹੀ ਸਮੱਸਿਆ ਦਾ ਹੱਲ ਹੋਵੇਗਾ ਜੋ ਹੋ ਗਿਆ ਉਹਦੀ ਚਿੰਤਾ ਬਿਲਕੁਲ ਨਾ ਕਰੋ ਜੋ ਹੋਣ ਵਾਲਾ ਹੈ ਉਹ ਸਾਡੇ ਹੱਥ ਵਿਚ ਨਹੀਂ ਹੈ ਤਾਂ ਕਿਉਂ ਨਾ ਅਸੀਂ ਉਹਦੇ ਉੱਤੇ ਧਿਆਨ ਦੇਈਏ ਜੋ ਅਸੀਂ ਅੱਜ ਕਰ ਰਹੇ ਹਾਂ ਭਵਿੱਖ ਦੀ ਚਿੰਤਾ ਕਰਕੇ ਆਪਣੇ ਵਰਤਮਾਨ ਨੂੰ ਬਿਲਕੁਲ ਖਰਾਬ ਗਵਾਉਣਾ ਨਹੀਂ ਚਾਹੀਦਾ ਰੱਬ ਤੇ ਭਰੋਸਾ ਰੱਖੋ ਤੇ ਭਰੋਸਾ ਰੱਖੋ ਆਪਣੀ ਮਿਹਨਤ ਦੇ ਉੱਤੇ ਅਸੀਂ ਦੁਨੀਆਂ ਦੇ ਵਿਚ ਦੇਖਿਆ ਉਹ ਲੋਕੀ ਜਿਹੜੇ ਕਿਸੇ ਹਾਦਸੇ ਚ ਆਪਣਾ ਕੋਈ ਅੰਗ ਭੰਗ ਕਰਵਾ ਬੈਠੇ ਨੇ ਉਹਨਾਂ ਨੇ ਵੀ ਮਾਊਂਟ ਐਵਰੈਸਟ ਤੇ ਚੜ ਕੇ ਅਰੁਣਿਮਾ ਦੀ ਸਟੋਰੀ ਸਾਡੇ ਕੋਲ ਹੈ ਅਰੁਣਿਮਾ ਸਿਨਹਾ ਉਹਨਾਂ ਨੇ ਮਾਊਂਟ ਐਵਰੈਸਟ ਤੇ ਚੜ ਕੇ ਦਿਖਾ ਦਿੱਤਾ ਕਿ ਜੇ ਮੈਂ ਕਰ ਸਕਦੀ ਹਾਂ ਤੇ ਹਰ ਕੋਈ ਕਰ ਸਕਦਾ ਬਾਕੀ ਦੋਸਤੋ ਆਪਣੇ ਸਰੀਰ ਨੂੰ ਖਰਾਬ ਕਰਨਾ ਚਾਹੋ ਤਾਂ ਚਿੰਤਾ ਕਰ ਸਕਦੇ ਹੋ ਪਰ ਜੇ ਤੁਸੀਂ ਹਮੇਸ਼ਾ ਵਧਣਾ ਫੁੱਲਣਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਤੇ ਉਹੀ ਪੋਜ਼ਿਟਿਵ ਊਰਜਾ ਆਪਣੇ ਪਰਿਵਾਰ ਦੇ ਵਿਚ ਆਪਣੇ ਬੱਚਿਆਂ ਦੇ ਵਿਚ ਆਪਣੇ ਘਰਦਿਆਂ ਦੇ ਵਿਚ ਤੁਸੀਂ ਵੰਡਣਾ ਚਾਹੁੰਦੇ ਹੋ ਤੇ ਫਿਰ ਤੁਹਾਡਾ ਹੱਸਣਾ ਮੁਸਕੁਰਾਉਣਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਸੋ ਚਿੰਤਾ ਨੂੰ ਇਕ ਪਾਸੇ ਰੱਖੋ ਤੇ ਇਹ ਸੋਚੋ ਇਹ ਚਿੰਤਨ ਕਰੋ ਵੀ ਮੈਂ ਆਪਣੇ ਕੰਮ ਨੂੰ ਸੌਖੇ ਢੰਗ ਨਾਲ ਕਿਵੇਂ ਕਰਨਾ ਤਾਂ ਕਿ ਹਰ ਸਮੱਸਿਆ ਦਾ ਹੱਲ ਆਪਾਂ ਕੱਢ ਸਕੀਏ ਤੇ ਚਿੰਤਾ ਨੂੰ ਬਾਏ ਬਾਏ ਕਰ ਦਈਏ ਸੋ ਦੋਸਤੋ ਇਹ ਸੀ ਅੱਜ ਦੀ ਗੱਲ ਕਿ ਚਿੰਤਾ ਚਿਤਾ ਸਮਾਨ ਪਰ ਅਸੀਂ ਆਪਣੇ ਦੋਸਤਾਂ ਨੂੰ ਆਪਣਾ ਨਜ਼ਰੀਆ ਦੱਸ ਦਿੱਤਾ ਕਿ ਚਿੰਤਾ ਨਹੀਂ ਕਰਨੀ ਕੰਮ ਕਰਨਾ ਹੈ ਤੇ ਲੋ ਜੀ ਗੱਲਾਂ ਕਰਦੇ ਕਰਦੇ ਅਸੀਂ ਪਹੁੰਚ ਗਏ ਹਾਂ ਅਗਲੇ ਸੈਗਮੈਂਟ ਵੱਲ ਕਥਾ ਲੋਕ ਇਹਦੇ ਵਿਚ ਅੱਜ ਅਸੀਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ ਕਮੀਜ਼ ਔਰ ਇਸ ਦੇ ਵਿਚ ਆਵਾਜ਼ਾਂ ਤੁਸੀਂ ਸੁਣੋਗੇ ਰਮੇਸ਼ ਸ਼ਰਮਾ ਤੇ ਸੁਖਜਿੰਦਰ ਕੌਰ ਦੀਆਂ ਆਓ ਫਿਰ ਸੁਣਦੇ ਹਾਂ ਕਹਾਣੀ ਕਮੀਜ਼

0: ਸ਼ੁਰੂ ਕਰਨ ਤੋਂ ਪਹਿਲਾਂ ਪੂਰੇ ਦੀ ਠੰਡੀ ਹਵਾ ਚੁੱਲ ਪਈ। ਗਰਮ ਰਾਤ ਦੀ ਬੇਆਰਾਮੀ ਮਗਰੋਂ ਸੁਖਦਾਈ ਪਾਉਣ ਦਾ ਇੱਕ ਰੂੰਕਾ ਬਾਬਾ ਰੂਪਨਾਥ ਦੀ ਨੀਂਦਰ ਨੂੰ ਸੰਘਣਾ ਹਿਲੋਰਾ ਦੇ ਗਿਆ। ਇੱਕ ਬੜਾ ਮਿੱਠਾ ਤੇ ਰੰਗੀਨ ਸੁਪਨਾ ਬਾਬਾ ਲੋਕਨਾਥ ਨੂੰ ਆਇਆ। ਕਾਲਜ ਵਿਚ ਉਹ ਗ੍ਰਸਤ ਵਿਰੁੱਧ ਕਿੰਨਾ ਵਿਸਕੋਲਿਆ ਕਰਦਾ ਸੀ ਤੇ ਹੁਣ ਉਹਦੇ ਚਾਰੇ ਪਾਸੇ ਗ੍ਰਸਤ ਹੀ ਗ੍ਰਸਤ ਲੇਟਿਆ ਸੀ। ਉਹ ਬੜਾ ਵਾਸਰ ਕੇ ਆਖਿਆ ਕਰਦਾ ਸੀ,
1: ਕੀ ਜ਼ਿੰਦਗੀ ਹੈ, BA ਪਾਸ ਕਰੋ, ਕਲਰਕੀ ਕਰੋ, ਸ਼ਾਦੀ ਕਰੋ, ਦੁਨੀਆਂ ਦੀ ਆਬਾਦੀ ਚ ਵਾਧਾ ਕਰੋ, ਫਿਰ ਸਾਰੀ ਉਮਰ ਲੂਣ ਤੇਲ ਆਟੇ ਦਾ ਧੰਦਾ ਕਰਦੇ ਮਰ ਜਾ। ਮੈਂ ਇਸ ਗਾੜੀ ਦਾ ਤੇ ਆਪਣੀ ਜ਼ਿੰਦਗੀ ਤੋਂ ਨਹੀਂ ਚੱਲਣ ਦਿਆਂਗਾ। ਮੈਂ ਕੋਈ ਨਵੀਂ ਜੀਵਨ ਜਾਚ ਅਪਣਾਵਾਂਗਾ, ਜ਼ਿੰਦਗੀ ਦੇ ਤੱਤਾਂ ਨੂੰ ਕੋਈ ਵੱਖਰੀ ਤਰਤੀਬ ਦਿਆਂਗਾ।
0: ਪਰ ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਉਸ ਨੂੰ ਘੇਰ ਕੇ

0: ਉਸੇ ਗਾੜੀ ਰਾਹ ਉੱਤੇ ਮਜ਼ਾਰ ਵਿੱਚ ਲੈ ਗਈ। ਉਹਦਾ ਲੂਣ ਲੂਣ ਕਬੀਲਦਾਰੀ ਵਿੱਚ ਚੱਕੜਿਆ ਸੀ ਤੇ ਬੜੇ ਡੂੰਘੇ ਪਾਣੀਆਂ ਵਿੱਚ ਉਹਦੀ ਗ੍ਰਿਸਤ ਦੀ ਨਈਆ ਡਕਡੋਲੇ ਖਾ ਰਹੀ ਸੀ। ਬਾਬਾ ਲੋਕਨਾਥ ਨੇ ਪਾਸਾ ਪਰਤਿਆ ਤੇ ਮੁੜ ਅੱਖਾਂ ਮੀਟ ਲਈਆਂ, ਜਿਵੇਂ ਉਹ ਖਿੰਡ ਕੇ ਸੁਪਨੇ ਨੂੰ ਮੁੜ ਜੋੜਨਾ ਚਾਹੁੰਦੇ ਸੀ। ਅਸਲੀਅਤ ਦੀ ਰੁੱਖੀ ਤੇ ਖੁਰਦਲੀ ਚੱਟਾਨ ਨਾਲ ਟੱਕਰ ਮਾਰਨ ਤੋਂ ਪਹਿਲਾਂ ਬੇਫਿਕਰੀ ਤੇ ਮਦਹੋਸ਼ੀ ਦੀ ਦੁਨੀਆਂ ਵਿੱਚ ਡੁੱਬ ਜਾਣਾ ਚਾਹੁੰਦਾ ਸੀ, ਪਰ ਉਹਨੂੰ ਸਫਲਤਾ ਨਾ ਹੋਈ। ਛਿੰਨ ਭਿੰਨ ਹੋਏ ਸੁਪਨੇ ਦੇ ਪ੍ਰਮਾਣ ਪੂਰੇ ਦੀ ਹਵਾ ਨਾਲ ਉਹ ਗਏ ਤੇ ਉਹ ਗਏ। ਬਾਬਾ ਲੋਕਨਾਥ ਨੂੰ ਉਹਨਾਂ ਫੜਾਈ ਨਾ ਦਿੱਤੀ ਤੇ ਜ਼ਾਲਮ ਅਸਲੀਅਤ ਜ਼ਿੰਦਗੀ ਦੇ ਭਿੱਤ ਖੜਕਾਉਣ ਲੱਗੀ। ਉਹਦੇ ਨਾਲ ਦੀ ਮੰਜੀ ਤੇ ਉਹਦੀ ਵੱਡੀ ਧੀ ਮਾਧਰੀ ਹਾਏ ਹਾਏ ਕਰ ਰਹੀ ਸੀ। ਕਿੰਨੇ ਦਿਨਾਂ ਤੋਂ ਵਿਚਾਰੀ ਦੀਆਂ ਅੱਖਾਂ ਦੁਖਦੀਆਂ ਸੀ। ਡਿਸਪੈਂਸਰੀ ਦੇ ਡਾਕਟਰ ਨੇ ਕੁੱਕਰੇ ਆ ਕੇ ਕਸਟਕ ਛੁਆ ਦਿੱਤਾ ਸੀ। ਉਸ ਦਿਨ ਦਾ ਅਜਿਹਾ ਵਿਗਾੜ ਪਿਆ ਕਿ ਕਿਸੇ ਦਵਾਈ ਨਾਲ ਰਾਸ ਨਹੀਂ ਸੀ ਆਉਂਦਾ। ਯਾਦ ਨਹੀਂ ਸੀ ਕਿ ਕੱਟਣ ਦਾ ਨਾਂ ਨਹੀਂ ਸੀ ਲੈਂਦੀ ਤੇ ਜਦੋਂ ਰੜਕ ਪੈਂਦੀ ਤਾਂ ਮਾਧਰੀ ਵਿਚਾਰੀ ਪਿੱਟ ਮਾਰਦੀ ਸੀ।
1: ਮਾਧੁਰੀ ਬੇਟਾ ਕੀ ਗੱਲ ਹੈ? ਮਾਧੁਰੀ ਅੱਖਾਂ ਨਹੀਂ ਖੋਲਦੀਆਂ ਪੁੱਤਰ?
0: ਮਾਧੁਰੀ ਨਾਲ ਲੋਕਨਾਥ ਸਦਾ ਬੜੀ ਮਧੁਰਤਾ ਨਾਲ ਲਿਆ ਕਰਦਾ ਸੀ। ਇਹ ਨਾ ਉਚਾਰਨ ਦਾ ਢੰਗ ਉਹਦਾ ਆਪਣਾ ਹੀ, ਇਹ ਉਹਦੀ ਜਵਾਨੀ ਦੇ ਰੰਗੀਨ ਸੁਪਨਿਆਂ ਦਾ ਸੂਖਮ ਨਾਂ ਸੀ। ਜਦੋਂ ਉਹ ਕਾਲਜ ਵਿੱਚ ਪੜ੍ਹਦਾ ਸੀ ਤਾਂ ਇਸ ਨਾਂ ਦੀ ਇੱਕ ਕੁੜੀ ਨੂੰ ਬਹੁਤ ਪਸੰਦ ਸੀ। ਆਪਣੀ ਪਹਿਲੀ ਬੱਚੀ ਦਾ ਨਾਂ ਮਾਧੁਰੀ ਰੱਖ ਕੇ ਜਿਵੇਂ ਉਹਨੇ ਜਵਾਨੀ ਦੇ ਰੰਗੀਨ ਸੁਪਨਿਆਂ ਤੇ ਗ੍ਰਸਤ ਵਿਚਕਾਰ ਇੱਕ ਸਮਝੌਤਾ ਕਰ ਲਿਆ ਸੀ। ਹੋਣ ਵਾਲੇ ਬੱਚੇ ਦੀ ਮਾਂ ਯਾਨੀ ਉਹਦੀ ਪਤਨੀ ਪੇਟੀਕੋਟ ਤੇ ਤੋਤੇ ਨਚੋੜ ਕੇ ਸਾਹਮਣੇ ਸਲੋਕੜੇ ਦੀ ਵਾੜ ਉੱਤੇ ਸੁਪਨੇ ਪਾ ਰਹੀ ਸੀ। ਪਲ ਦਾ ਪਲ ਬਾਬਾ ਲੋਕਨਾਥ ਨੇ ਉਸ ਮਿੱਟੀ ਸੰਬੰਧੀ ਸੋਚਿਆ ਜਿਹੜੀ ਭਗਵਾਨ ਨੇ ਔਰਤ ਜਾਤ ਨੂੰ ਬਣਾਉਣ ਲਈ ਵਰਤੀ ਸੀ।
2: ਉੱਠ ਵੀ ਕੁੜੀਏ, ਹੈ ਕਿੱਦਾਂ ਪਈ ਹੈ ਇੱਥੇ? ਦੁਪਹਿਰ ਹੋਣ ਨੂੰ ਆਈ ਹੈ। ਉੱਠ ਵੀ ਮਰ, ਹੁਣ ਸਗੋਂ ਇਕੱਠੀ ਹੁੰਦੀ ਜਾਨੀ ਹੈ। ਦੇਖੋ ਨਾ, ਹੈ ਕੋਈ ਸੁਣਦੀ? ਕੇਸ ਲਈ ਹਰਾਮ ਖੋਰ ਨਾ ਹੋਏ ਤਾਂ ਨੂੰ ਉੱਠ ਵੀ ਹੁਣ, ਕਿ ਤੇਰੇ ਲਈ ਅੱਜ ਨਵੀਆਂ ਦੁਪਹਿਰਾਂ ਚਾਹੀਦੀਆਂ ਨੇ। ਮੈਂ ਤਾਂ ਵੇਖਾਂ ਅਰੇ ਜਾ ਕੇ ਬਿਟਰ ਬਿਟਰ ਵੇਹਲੇ ਜਾਂਦੇ, ਇੰਨਾ ਨਹੀਂ ਪਈ ਕੋਲੋਂ ਬੱਚਿਆਂ ਨੂੰ ਉਠਾ ਛੱਡਾ। ਉਹਨੇ ਆਖਣਗੇ ਮੈਨੂੰ ਦਫ਼ਤਰ ਦੇਰ ਹੋ ਰਹੀ ਹੈ। ਮੈਂ ਜੋ ਤੈਨੂੰ ਕਹਿੰਦੀ ਆ ਉੱਠਣੀ ਹੈ ਕਿ ਸਵੇਰੇ ਸਵੇਰੇ ਮੇਰੇ ਕੋਲ ਹੱਡੀਆਂ ਕਟਵਾ ਕੇ ਉੱਠੇਗੀ। ਇੱਥੇ ਨਿਆਣਿਆਂ ਨੇ ਜਾਨ ਖਾਧੀ ਪਈ ਹੈ, ਤੇ ਨੀ ਚੈਨ ਲੈਣ ਦਿੰਦੇ। ਦੂਜਾ ਕੀ ਕਰਾਂ ਮੈਂ, ਕਿੱਥੇ ਮਰ ਜਾਵਾਂ?
0: ਡੁਸ ਡੁਸ ਕਰਦੀ ਰਹੀ। ਬਾਬੂ ਲੋਕਨਾਥ ਸਬਰ ਦਾ ਘੁੱਟ ਪੀ ਕੇ ਰਹਿ ਗਿਆ। ਛੋਟਾ ਅਸ਼ੋਕ ਵੀ ਜਾਗ ਪਿਆ ਤੇ ਨਹੀਂ ਕਰਨ ਲੱਗਾ।
2: ਵੇ ਤੂੰ ਕਿਉਂ ਹੁਣੇ ਜਾਗ ਪਿਆ ਵੈਰੀਆ? ਦਿਨ ਥੋੜਾ ਪਿਆ ਸੀ ਮੇਰੀਆਂ ਹੱਡੀਆਂ ਸਾੜਨ ਨੂੰ, ਕਦੀ ਤਾਂ ਸਾਹ ਸੌਖਾ ਆਉਣ ਦਿਓ। ਕਿਆ ਜਗਦੂਤਾਂ ਵਾਂਗ ਮੇਰੀ ਜਿੰਦ ਨੂੰ ਚਮੜੇ ਹੋਏ ਹੋ? ਮੈਂ ਤਾਂ ਦੁਖੀ ਹੋਈ ਨਾ, ਜਿੰਦ ਨਿਕਲਦੀ ਹੈ ਤਾਂ ਨਾ ਖਲਾਸੀ ਹੁੰਦੀ ਮੇਰੀ।
0: ਬਾਬਾ ਲੋਕਨਾਥ ਨੇ ਸਬਰ ਦਾ ਇੱਕ ਹੋਰ ਘੁੱਟ ਅੰਦਰ ਲੰਘਾਇਆ।
1: ਓਹੋ,
0: ਇਹ ਪੜ੍ਹੀਆਂ ਲਿਖੀਆਂ ਮਾਵਾਂ ਦਾ ਹਾਲ ਸੀ। ਅਨਪੜ੍ਹ ਮਾਵਾਂ ਬੱਚਿਆਂ ਦਾ ਤੇ ਭਗਵਾਨ ਹੀ ਰੱਖਾ ਹੋਏਗਾ। ਸੱਚ ਸੀ ਕਿ ਅਜਿਹੀ ਹਾਲਤ ਵਿੱਚ ਸਭ ਤੀਵੀਆਂ ਕੁੜੀਲ ਤੇ ਚਿੜਚਿੜਾ ਸੁਭਾਗ ਦੀਆਂ ਹੋ ਜਾਂਦੀਆਂ ਨੇ, ਪਰ ਇਹਦਾ ਇਹ ਮਤਲਬ ਤਾਂ ਨਹੀਂ ਸੀ ਕਿ ਬੱਚਿਆਂ ਦੀਆਂ ਬੋਟੀਆਂ ਬੋਟੀਆਂ ਤੋੜ ਖਾਧੀਆਂ ਜਾਣ। ਫਿਰ ਇੱਕ ਇਹ ਸੋਚ ਕੇ ਬਾਬੂ ਲੋਕਨਾਥ ਠੰਡਾ ਹੋ ਗਿਆ ਕਿ ਆਪਣੀ ਬੇਬੀ ਨੂੰ ਇਸ ਹਾਲਤ ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਉਹਦੀ ਆਪਣੀ ਵੀ ਤਾਂ ਸੀ, ਉਹਦੇ ਸੁਭਾਗ ਨੂੰ ਕੁੜੀਲ ਬਣਾਉਣ ਵਿੱਚ ਉਹਦਾ ਆਪਣਾ ਵੀ ਤਾਂ ਹੱਥ ਸੀ। ਇਹ ਸੋਚ ਸੀ ਕਿ ਇਸ ਵਾਰੀ ਕੁਦਰਤ ਵੱਲੋਂ ਹੀ ਕੁਝ ਉਤਾਵਲ ਹੋਈ ਸੀ, ਨਹੀਂ ਤਾਂ ਉਹਨਾਂ ਦੇ ਪਹਿਲੇ ਬੱਚਿਆਂ ਵਿਚਕਾਰ 3-4 ਸਾਲਾਂ ਦਾ ਵਿੱਤ ਜ਼ਰੂਰ ਸੀ। ਇਸ ਵਾਰੀ ਤਾਂ ਕੁਦਰਤ ਵੱਲੋਂ ਹੀ ਕੁਝ ਕਪਲਾ ਪੈ ਗਿਆ ਸੀ ਤੇ ਸਾਰਾ ਦੋਸ਼ ਕੁਦਰਤ ਦੇ ਮੂੰਹ ਤੇ ਥੱਪ ਕੇ ਬਾਬੂ ਲੋਕਨਾਥ ਆਪਣੀ ਬੇਬੀ ਸਮੇਤ ਸਾਫ਼ ਪਰੀ ਹੋ ਗਿਆ। ਬਰਾਂਡੇ ਵਿੱਚ ਪਈ ਸੁਰਾਈ ਨੂੰ ਤਿਪਾਈ ਸਮੇਤ ਚੁੱਕਦਾ ਲੋਕਨਾਥ ਅੰਦਰ ਲੈ ਗਿਆ। ਫਿਰ ਸੁਰਾਈ ਵਿੱਚੋਂ ਠੰਡੇ ਪਾਣੀ ਦੀ ਇੱਕ ਪਿਆਲੀ ਭਰਦਾ ਉਹ ਮਾਧੁਰੀ ਦੀਆਂ ਅੱਖਾਂ ਧੋਣ ਲੱਗ ਪਿਆ। ਰਸੂਨ ਦੇ ਪੋਚੇ ਨਾਲ ਮਾਧੁਰੀ ਦਾ ਮੂੰਹ ਅਜੇ ਚੁੜੇਲਾ ਵਰਗਾ ਸੀ। ਰਸੂਨ ਦੇ ਟੁੱਪ ਜਾਣ ਨਾਲ ਉਹ ਕੋਲਾ ਚਿੱਟਾ ਤੇ ਸ਼ਫਾਫ ਨਿਕਲ ਆਇਆ। ਬੜੀ ਕਾਰੀਗਰੀ ਤੇ ਸਲੀਕੇ ਨਾਲ ਲੋਕਨਾਥ ਨੇ ਉਹਨਾਂ ਜੁੜ ਗਈਆਂ ਚਿਮਨੀਆਂ ਨੂੰ ਨਖੇੜਿਆ। ਕੁੜੀ ਦੀਆਂ ਉਗਲੀਆਂ ਅੱਖਾਂ ਦੀ ਲਾਲੀ ਵੇਖ ਕੇ ਉਹ ਕੰਬ ਗਿਆ। ਉਹਨੂੰ ਜ਼ਰੂਰ ਮਾਧੁਰੀ ਨੂੰ ਵੱਡੇ ਹਸਪਤਾਲ ਵਿਚ ਵਿਖਾਉਣਾ ਚਾਹੀਦਾ। ਅੱਖਾਂ ਦਾ ਕੰਮ ਹੋਇਆ ਤੇ ਫਿਰ ਤੇਰਾ ਤਾਣਾ। ਉਹਨੇ ਸੋਚਿਆ,
1: ਮਾਧੁਰੀ ਬੇਟੇ ਅੱਜ ਮੈਂ ਜ਼ਰੂਰ ਸੁਪਰਿੰਟੈਂਡੈਂਟ ਕੋਲੋਂ ਛੁੱਟੀ ਲੈ ਕੇ ਇੱਕ ਘੰਟਾ ਪਹਿਲੇ ਦਫ਼ਤਰੋਂ ਆ ਜਾਵਾਂਗਾ।
0: ਬਿਸਤਰੇ ਟੱਪਣ ਤੋਂ ਪਹਿਲਾਂ ਲੋਕਨਾਥ ਨੇ ਆਪਣੇ ਵੱਡੇ ਲੜਕੇ ਮੋਤੀ ਲਾਲ ਨੂੰ ਜਗਾਇਆ।
1: ਉੱਠੋ ਬੇਟਾ, ਸ਼ਾਬਾਸ਼ ਉੱਠੋ ਪੁੱਤਰ।
0: ਪੱਖੇ ਮਾਰਦਿਆਂ ਪਮਲਾ ਦੀਆਂ ਬਾਹਾਂ ਰਹਿ ਗਈਆਂ ਸੀ, ਪਰ ਅੰਗੇਠੀ ਸੀ ਕਿ ਪਖਣ ਦਾ ਨਾਂ ਨਹੀਂ ਸੀ ਲੈਂਦੀ। ਸੰਘਣਾ ਧੂੰਆਂ ਸਾਰੇ ਘਰ ਵਿਚ ਗੇੜੇ ਲਾ ਰਿਹਾ ਸੀ ਤੇ ਧੂੰਏ ਦੀ ਮਾਰ ਤੋਂ ਅੱਖਾਂ ਬਚਾਉਂਦੀ ਹੋਈ ਮਾਧੁਰੀ ਅਲਮਾਰੀਆਂ ਵਿਚ ਲੁਕਦੀ ਫਿਰਦੀ ਸੀ। ਅੰਗੇਠੀ ਪਖਾਣ ਵਿਚ ਪਮਲਾ ਮੰਨੀ ਹੋਈ ਉਸਤਾਦ ਸੀ, ਪਰ ਅੱਜ ਘਰ ਵਿਚ ਕੱਚੇ ਕੋਲੇ ਵੀ ਨਹੀਂ ਸੀ ਤੇ ਕੱਚਿਆਂ ਬਿਨਾਂ ਪੱਕੇ ਅੱਗ ਨਹੀਂ ਸਨ ਫੜਦੇ। ਬੜਾ ਚਿਰ ਬਾਬੂ ਲੋਕਨਾਥ ਘਰ ਵਿਚ ਕੋਈ ਰੱਦੀ ਕਾਗਜ਼ ਲੱਭਦੇ ਫਿਰੇ ਜਿਸ ਦੀ ਸਹਾਇਤਾ ਨਾਲ ਪੱਕੇ ਕੋਲਿਆਂ ਨੂੰ ਬਲ ਉੱਠਣ ਲਈ ਉਕਸਾਇਆ ਜਾ ਸਕੇ। ਅਖੀਰ ਇਕ ਮਰੰਡੀ ਹੋਈ ਕਾਪੀ ਉਨ੍ਹਾਂ ਦੀ ਨਜ਼ਰੀ ਪਈ, ਪਰ ਚੁੱਕਣ ਤੋਂ ਪਹਿਲਾਂ ਹੀ ਪ੍ਰਮਲਾ ਨੇ ਟੋਕ
2: ਦਿੱਤਾ।
0: ਪਿੰਡੀਆਂ ਤੋਰੀਆਂ ਕੱਢਦੀ ਮਾਂ ਕੁੜੀ ਨੂੰ ਚਿਲਕ ਕੇ ਪਈ,
2: ਆਹੋ ਭੂਗੋਲ ਸਰੀਏ, ਸਕੂਲ ਦੀਆਂ ਕਾਪੀਆਂ ਵਿੱਥਾਂ ਵਿੱਚ ਸੁੱਟ ਛੱਡਣੀ ਹੈ ਨਾ, ਕੱਲ੍ਹ ਫੇਰ ਆਖੇਗੀ ਮੈਂ ਨਵੀਂ ਕਾਪੀ ਲੈਣੀ ਆ। ਇੱਕ ਤਾਂ ਇਹਨਾਂ ਨਿਆਣਿਆਂ ਨੇ ਮੇਰੇ ਨੱਕ ਚ ਦਮ ਕੀਤਾ ਆ, ਦੁਖੀ ਹੋ ਗਈ ਮੈਂ ਤਾਂ ਸਾਰਿਆਂ ਤੋਂ।
0: ਅਖੀਰਲੇ ਸ਼ਬਦ ਰੋਣ ਹਾ ਕੇ ਲਹਿਜੇ ਵਿਚ ਕੁਝ ਇਸ ਤਰ੍ਹਾਂ ਨਮਕਾ ਕੇ ਆਖੇ ਗਏ ਕਿ ਬਾਬੂ ਲੋਕਨਾਥ ਮਨ ਹੀ ਮਨ ਵਿਚ ਆਪਣੀ ਬੀਵੀ ਦੀ ਕੁਦਰਤੀ ਅਦਾਕਾਰੀ ਦੀ ਦਾਦ ਦੇਣੋਂ ਨਾ ਰਹਿ ਸਕਿਆ। ਅੰਗੀਠੀ ਪਖਾਂਦਿਆਂ ਉਹਦੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਸੀ ਤੇ ਧੂੰਏ ਦੇ ਕੁਮਾਟੇ ਉਹਦੇ ਦਿਮਾਗ ਵਿਚ ਫਿਰ ਰਹੇ ਸੀ। ਉਸਨੇ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ ਤਾਂ ਉਸਨੂੰ ਜਾਪਿਆ ਜਿਵੇਂ ਉਹ ਰੋ ਕੇ ਹਟਿਆ ਹੈ। ਅੱਖਾਂ ਵੱਲੋਂ ਉਸਦਾ ਧਿਆਨ ਅਣਮੰਨੀ ਦਾੜੀ ਵੱਲ ਚਲਾ ਗਿਆ ਤੇ ਉਸਨੇ ਸੋਚਿਆ ਕਿ ਅੱਜ ਉਹਨੂੰ ਜ਼ਰੂਰ ਸ਼ੇਵ ਕਰਨੀ ਚਾਹੀਦੀ ਸੀ। ਪਿਛਲੇ ਤਿੰਨ ਦਿਨਾਂ ਤੋਂ ਉਸਨੇ ਸ਼ੇਵ ਨਹੀਂ ਸੀ ਕੀਤੀ ਤੇ ਉਹਦਾ ਮੂੰਹ ਕੰਡਿਆਲੇ ਚੂਹੇ ਦੀ ਪਿੱਠ ਵਰਗਾ ਹੋ ਗਿਆ ਸੀ। ਬਾਬੂ ਲੋਕਨਾਥ ਦੇ ਸਾਹਮਣੇ ਵੱਡੇ ਵੱਡੇ ਅਖਬਾਰੀ ਇਸ਼ਤਿਹਾਰ ਆ ਗਏ ਜਿਨ੍ਹਾਂ ਵਿਚ ਲਿਖਿਆ ਸੀ ਕਿ ਸਾਰੇ ਕਾਮਯਾਬ ਆਦਮੀ ਰੰਗ ਬਿਰੰਗੇ ਬਲੇਡ ਵਰਤਦੇ ਨੇ ਤੇ ਇਧਰ ਉਹ ਸੀ ਕਿ ਤਿੰਨ ਤਿੰਨ ਦਿਨ ਸ਼ੇਵ ਨਹੀਂ ਸੀ ਕਰਦਾ। ਇਸੇ ਲਈ ਤਾਂ ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਸੀ ਹੋਇਆ। ਚੁੱਪੜੇ ਮੂੰਹਾਂ ਵਾਲੇ ਕੱਲ ਦੇ ਛੋਕਰੇ ਕਰੀਮ ਦੀ ਸਹਾਇਤਾ ਨਾਲ ਅੱਜ ਉਹਦੇ ਸੁਪਰਿਟੈਂਡੈਂਟ ਬਣ ਗਏ ਸੀ ਤੇ ਉਹ ਅਜੇ ਦਫ਼ਤਰੀ ਜ਼ਿੰਦਗੀ ਦੇ ਸਭ ਤੋਂ ਹੇਠਲੇ ਡੰਡੇ ਤੇ ਲਟਕ ਰਿਹਾ ਸੀ। ਅੱਜ ਉਹਨੇ ਸ਼ੇਵ ਕਰਨ ਦਾ ਪੱਕਾ ਇਰਾਦਾ ਕਰ ਲਿਆ ਸੀ, ਪਰ ਕਵੀ ਤੇ ਸੁੱਟੀ ਇੱਕ ਨਜ਼ਰ ਨੇ ਉਹਦਾ ਇਰਾਦਾ ਟਾ ਦਿੱਤਾ। 8 ਵੱਜ ਚੁੱਕੇ ਸੀ, 9 ਵਜੇ ਉਹਨੇ ਦਫ਼ਤਰ ਪਹੁੰਚਣਾ ਸੀ। ਸ਼ੇਵ ਕਰਨ ਵਾਲੀ ਗੱਲ ਉਹਨੇ ਕੱਲ ਤੇ ਸੁੱਟੀ ਤੇ ਪਰਨਾ ਮੋਢੇ ਤੇ ਸੁੱਟਦਾ ਗੁਸਲਖਾਨੇ ਵਿਚ ਵੜ ਗਿਆ। ਕਾਲੀ ਕਾਲੀ ਨਹਾ ਕੇ ਲੋਕਨਾਥ ਨੇ ਪਿੰਡਾ ਪੁੰਜਿਆ ਤੇ ਪਰਨਾ ਨਚੋੜ ਕੇ ਮੋਢੇ ਤੇ ਸੁੱਟਦਾ ਰਾਮ ਰਾਮ ਕਰਦਾ ਗੁਸਲਖਾਨੇ ਚੋਂ ਬਾਹਰ ਨਿਕਲ ਆਇਆ। ਘਰ ਵਿਚ ਪਈ ਕਾਂ ਰੋਲੀ ਤੋਂ ਲੁਕਦਾ ਉਹ ਦਫ਼ਤਰ ਦੀ ਤਿਆਰੀ ਵਿਚ ਰੁੱਝ ਗਿਆ। ਅਚਨਚੇਤ ਉਸ ਮੂੰਹ ਤੇ ਇਕ ਖੁਸ਼ੀ ਆ ਗਈ। ਕੱਲ ਦੀ ਤੁਆਈ ਵਿਚ ਧੋਬੇ ਉਹਦੀ ਇਕ ਕਮੀਜ਼ ਲਿਆਇਆ ਸੀ। ਧੋਬੇ ਦੇ ਧੁੱਪੇ ਹੋਏ ਕਮੀਜ਼ ਪਾ ਕੇ ਦਫ਼ਤਰ ਜਾਣ ਦੇ ਖਿਆਲ ਨਾਲ ਉਹਦੇ ਅੰਦਰ ਇਕ ਹੁਲਾਸ ਜਾਗ ਪਿਆ। 3 ਮਹੀਨੇ ਹੋ ਗਏ ਸੀ ਧੋਬੀ ਦਾ ਧੋਤਾ ਕੱਪੜਾ ਪਾਇਆ ਤੇ ਜਦੋਂ ਉਸਨੇ ਕਲਫ ਨਾਲ ਆਖਰੀ ਪਰਫਾਂਗ ਚਿੱਟੇ ਕਮੀਜ਼ ਨੂੰ ਹੱਥਾਂ ਵਿਚ ਫੜਿਆ ਤਾਂ ਜਜ਼ਬੇ ਨਾਲ ਉਹਦੀਆਂ ਉਂਗਲਾਂ ਕੰਬ ਗਈਆਂ। ਜਦੋਂ ਉਹਨੇ ਕਮੀਜ਼ ਖੋਲੀ ਤਾਂ ਉਹਦਾ ਮੂੰਹ ਹਿੱਸ ਗਿਆ ਕਿਉਂਕਿ ਕਮੀਜ਼ ਵਿਚੋਂ ਸਾਰੀ ਪਾਟੀ ਹੋਈ ਸੀ। ਉਹਦੀ ਬੀਵੀ ਹੁਣ ਉਸ ਕਮੀਜ਼ ਦਾ ਲੰਗਾਰ ਸੀਨ ਵਿਚ ਰੁਚੀ ਹੋਈ ਸੀ। ਲੰਗਾਰ ਵੀ ਕੋਈ ਲੰਗਾਰ ਵਰਗਾ ਨਹੀਂ ਸੀ, ਸਿਪਰ ਮਗਰੋਂ ਸਜਰੇ ਤਰੋਪੇ ਸਾਫ਼ ਦਿਸਦੇ ਸੀ ਤੇ ਮੋਢਿਆਂ ਕੋਲੋਂ ਕਮੀਜ਼ ਬਹੁਤ ਖਿੱਚੀ ਗਈ ਸੀ। ਪਰ ਚਲੋ ਸਾਫ਼ ਤੇ ਚਿੱਟੀ ਤਾਂ ਸੀ, ਅੱਜ ਕੱਲ੍ਹ ਸਫ਼ੇਦ ਪੋਸ਼ੀ ਦਾ ਜ਼ਮਾਨਾ ਸੀ, ਚਿੱਟੇ ਕੱਪੜੇ ਦੀ ਇੱਜ਼ਤ ਸੀ ਤੇ ਪਿੱਠ ਪਿੱਛੇ ਲੱਗੇ ਤਰੋਪੇ ਕੌਣ ਦੇਖਦਾ ਸੀ। ਜਦੋਂ ਬਾਬੂ ਲੋਕਨਾਥ ਸਭ ਤੋਂ ਉੱਪਰਲਾ ਟਰੰਕ ਲਾ ਰਿਹਾ ਸੀ ਤਾਂ ਇੱਕ ਬੜੀ ਮਹੀਨ ਬੜੀ ਦਿਲ ਟਾਊ ਆਵਾਜ਼ ਪੈਦਾ ਹੋਈ ਤੇ ਪੌਂਤਰ ਕੇ ਉਸਨੇ ਮੋਢਿਆਂ ਨੂੰ ਹੱਥ ਲਾ ਕੇ ਦੇਖਿਆ। ਕਸੀ ਹੋਈ ਕਮੀਜ਼ ਦੋਵਾਂ ਮੋਢਿਆਂ ਤੋਂ ਪੁੱਕਾ ਜਵਾਬ ਦੇ ਗਈ ਸੀ। ਉਹਨੇ ਕਾਲੀ ਕਾਲੀ ਕਮੀਜ਼ ਲਾਈ ਤੇ ਉਹਦੇ ਵੱਲ ਵੇਖਦਾ ਰਹਿ ਗਿਆ। ਸਪਸ਼ਟ ਸੀ ਕਿ ਹੁਣ ਵੱਡੀ ਤੋਂ ਵੱਡੀ ਮੁਰੰਮਤ ਉਹਦਾ ਕੁਝ ਨਹੀਂ ਸੀ ਸਵਾਰ ਸਕਦੀ। ਹੁਣ ਉਹ ਕੀ ਕਰੇ, ਕਮੀਜ਼ ਕਿਹੜੀ ਪਾਵੇ? ਕੱਲ ਜਿਹੜੀ ਕਮੀਜ਼ ਉਹ ਦਫ਼ਤਰ ਪਾ ਕੇ ਗਿਆ ਸੀ ਉਹਦੀ ਮੈਲੀ ਕੁਚੈਲੀ ਤੇ ਵੱਟੋ ਵੱਟ ਹੋਈ ਪਈ ਸੀ। ਧੋਬੇ ਦੀ ਧੋਤੀ ਕਮੀਜ਼ ਦੀ ਆਸ ਵਿਚ ਉਹ ਕਮੀਜ਼ ਨਾਲ ਹੀ ਸੌ ਗਿਆ ਸੀ, ਨਹੀਂ ਅੱਗੇ ਸਦਾ ਉਹ ਬਨੈਣ ਪਾ ਕੇ ਹੀ ਸੋਇਆ ਕਰਦਾ ਸੀ। ਇਹਨੇ ਨੂੰ ਉਹਦੀ ਬੀਵੀ ਨੇ ਇੱਕ ਤਜਵੀਜ਼ ਪੇਸ਼ ਕੀਤੀ।
2: ਇਹ ਗੱਲ ਸੁਣੋ, ਉਹ ਮੈਂ ਜਿਹੜੀ ਮੈਲੀ ਕਮੀਜ਼ ਪਈ ਹੈ ਉਹ ਧੋ ਦਿਆਂ, ਇੱਕ ਸਕਿੰਟ ਵਿਚ ਧੋ ਹੋ ਜਾਣੀ।
1: ਹਾਂ ਗੱਲ ਤੇ ਤੇਰੀ ਠੀਕ ਹੈ, ਐਵ ਜੀ ਕਰਕੇ ਕਮੀਜ਼ ਧੋ ਹੀ ਦੇ।
0: ਬੀਵੀ ਦੇ ਇਸ ਮਿਲਵਰਤਨ ਤੇ ਸ਼ੁਕਰਾਨੇ ਨਾਲ ਡੁੱਲਦਿਆਂ ਬਾਬੂ ਲੋਕਨਾਥ ਨੇ ਆਖਿਆ,
1: ਬਈ ਕਮੀਜ਼ ਤੇ ਧੁੱਪ ਗਈ ਹੈ ਪਰ ਹੁਣ ਸੁੱਕੇ ਕਿਵੇਂ? ਬਾਹਰ ਤੇ ਧੁੱਪ ਬੜੀ ਨਵੀਂ ਨਵੀਂ ਹੈ, ਉੱਤੋਂ ਦਫ਼ਤਰੋਂ ਦੇਰ ਹੋ ਰਹੀ ਹੈ।
2: ਗੱਲ ਸੁਣੋ, ਮੈਂ ਇੱਦਾਂ ਕਰਦੀ ਆ, ਗੁਆਂਢ ਵਿਚੋਂ ਨਾ ਪ੍ਰੈਸ ਮੰਗ ਲਿਆਉਣੀ ਆ।
1: ਠੀਕ ਹੈ,
2: ਨਾਲੇ ਇੱਕ ਪੰਥ ਦੋ ਕਾਜ ਵਾਲੀ ਗੱਲ ਹੋ ਜਾਊ ਨਾ, ਨਾਲ ਨਾਲ ਕਮੀਜ਼ ਸੁੱਕਦੀ ਜਾਓ ਤੇ ਨਾਲ ਨਾਲ ਇਸਤਰੀ ਹੁੰਦੀ ਜਾਓ।
1: ਭਾਗਵਾਨ ਨੇ ਕੱਚੇ ਕੋਲੇ ਹੈ ਕਿੱਥੇ, ਕੱਚੇ ਕੋਲੇ ਕਿੱਥੋਂ ਲੈਗੀ।
2: ਗੱਲ ਸੁਣੋ, ਹੈ ਤਾਂ ਕੰਮ ਔਖਾ ਪਰ ਮੈਂ ਖੁੱਡੇ ਵਿਚ ਲੱਭਦੀ ਆ, ਗੋਹਾਂ ਹੇਠੋਂ ਤੇ ਪੇਟੀ ਦੇ ਪਿੱਛੋਂ ਜ਼ਰੂਰ ਮੁੱਠਕ ਤਾਂ ਨਿਕਲ ਹੀ ਆਉਣੇ ਨੇ।
0: ਬਾਬੂ ਲੋਕਨਾਥ ਅੱਜ ਆਪਣੀ ਬੀਵੀ ਦੀਆਂ ਕੁਰਬਾਨੀਆਂ ਸਾਹਮਣੇ ਨਿਮਦਾ ਜਾ ਰਿਹਾ ਸੀ। ਖੁੱਡੇ ਵਿਚ ਉਸਦੀ ਬੀਵੀ ਪਸੀਨੇ ਨਾਲ ਨਹਾਤੀ ਗਈ ਤੇ ਖੁੱਡੇ ਦੇ ਨੀਵੀਂ ਛੱਤ ਨਾਲ ਉਹਨੇ ਸਿਰ ਵੱਖਰਾ ਭੰਨ ਲਿਆ ਤੇ ਕੋਲੇ ਮਸਾਂ ਚਾਰ ਪੰਜ ਹੀ ਲੱਭੇ। ਇਹਨਾਂ ਨਾਲ ਤਾਂ ਪ੍ਰੈਸ ਦਾ ਥੱਲਾ ਵੀ ਕੋਸਾ ਨਹੀਂ ਸੀ ਹੋਣਾ।
2: ਗੱਲ ਸੁਣੋ, ਹੈ ਤਾਂ ਕੰਮ ਔਖਾ ਹੀ ਪਰ ਏਦਾਂ ਕਰਦੇ ਆ ਕਿ ਪਿੱਤਲ ਦੀ ਕੋਲੀ ਵਿਚ ਕੋਲੇ ਪਾ ਕੇ ਨਾ ਕਮੀਜ਼ ਉੱਤੇ ਫੇਰੀ ਜਾਵਾਂਗੇ, ਫਿਰ ਬਿਲਕੁਲ ਚੰਗੀ ਤਰ੍ਹਾਂ ਪ੍ਰੈਸ ਹੋ ਜਾਊ।
0: ਸੋਨਾ ਨੇ ਮੰਨ ਲਈ।
2: ਇਹ ਗੱਲ ਸੁਣੋ, ਹੱਥ ਨਾ ਲਾਓ।
0: ਉਸਦੀ ਬੀਵੀ ਦੇ ਕੰਮ ਤੋਂ ਪਹਿਲਾਂ ਹੀ ਲੋਕਨਾਥ ਕੋਲੀ ਨੂੰ ਹੱਥ ਲਾ ਚੁੱਕਾ ਸੀ। ਆਪਣੇ ਕੋਲਿਆਂ ਨੇ ਗਰੇ ਕਮੀਜ਼ ਵਿਚ ਕਾਲੇ ਛੇਕ ਪਾ ਦਿੱਤੇ ਸੀ। ਉਹਦੀ ਬੀਵੀ ਨੇ ਚਟਪਟ ਉਹਦਾ ਹੱਥ ਫੜ ਕੇ ਆਟੇ ਵਾਲੇ ਟੋਕਰੇ ਚ ਲਵਾਇਆ ਤੇ ਫਿਰ ਗੁਸਲਖਾਨੇ ਵਿਚੋਂ ਨੀਲ ਘੋਲ ਕੇ ਉੱਤੇ ਥੱਪ ਦਿੱਤਾ। ਪਰ ਫਿਰ ਵੀ ਉਹਦੀਆਂ ਤਿੰਨ ਉਂਗਲਾਂ ਤੇ ਨਿੱਕੇ ਨਿੱਕੇ ਛਾਲੇ ਪੈ ਗਏ ਸੀ। ਉਹਨਾਂ ਛਾਲਿਆਂ ਦੀ ਪੀੜ ਉਹਨੇ ਨਾ ਮਾਤਰ ਸੀ, ਅਸਲੀ ਪੀੜ ਤਾਂ ਉਹ ਸੀ ਜਿਸ ਦੇ ਸੱਲ ਉਹਦੇ ਦਿਲ ਵਿਚ ਚੁੱਭ ਰਹੇ ਸੀ। ਨਵੀਂ ਕਮੀਜ਼ ਸਵਾਉਣ ਲਈ ਜਣੇਪੇ ਲਈ ਜੋੜੀ ਹੋਈ ਰਕਮ ਵਿਚੋਂ ਬੜੀ ਵੱਡੀ ਕਾਟ ਕੱਟਣੀ ਪਈ ਸੀ। ਬਾਬੂ ਲੋਕਨਾਥ ਬੜਾ ਨਿਮਾ ਚੁਣਾ ਹੋ ਗਿਆ। ਅੰਤਰ ਉਹ ਦਿਲ ਨਹੀਂ ਸੀ ਢਾਉਂਦਾ ਪਰ ਉਹ ਢੇਰੀ ਢਾ ਬੈਠਾ। ਕਹਿੰਦੇ ਕਲਾਂ ਦੇ ਪਾਤਾਲ ਵਿਚ ਪਹੁੰਚ ਕੇ ਉਹਨੇ ਪ੍ਰਮਿਲਾ ਦੀ ਭੂਗੋਲ ਵਾਲੀ ਕਾਪੀ ਚੁੱਕੀ ਤੇ ਲਿਖਣਾ ਸ਼ੁਰੂ ਕੀਤਾ।
1: ਜਨਾਬ ਸੁਪਰਿੰਟੈਂਡੈਂਟ ਸਾਹਿਬ, ਬੇਨਤੀ ਹੈ ਕਿ ਇੱਕ ਕਰੋੜੇ ਹਾਦਸੇ ਕਰਕੇ ਦਫ਼ਤਰ ਹਾਜ਼ਰ ਨਹੀਂ ਹੋ ਸਕਦਾ। ਇਸ ਹਾਦਸੇ ਵਿਚ ਮੇਰਾ ਸੱਜਾ ਹੱਥ ਬਿਲਕੁਲ ਸੜ ਗਿਆ ਤੇ ਕੁਝ ਦਿਨਾਂ ਲਈ ਮੈਂ ਦਫ਼ਤਰੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਹਾਂ।
0: ਕੁਝ ਜਦੋਂ ਤੱਕ ਮਗਰੋਂ ਉਹਨੇ ਲਿਖਿਆ,
1: ਮੇਰੀ ਗੈਰ ਹਾਜ਼ਰੀ ਦਾ ਇੱਕ ਹੋਰ ਕਾਰਨ ਇਹ ਹੈ ਕਿ ਮੇਰੇ ਕੋਲ ਕਮੀਜ਼ ਕੋਈ ਨਹੀਂ। ਨਵੀਂ ਕਮੀਜ਼ ਸੁਣ ਲਈ ਮੈਨੂੰ ਘੱਟ ਤੋਂ ਘੱਟ ਦੋ ਦਿਨ ਦੀ ਮੂਲਕ ਦਰਕਾਰ ਹੈ।
0: ਫਿਰ ਉਸਨੇ ਅਖੀਰਲੀਆਂ ਸਤਰਾਂ ਕੱਟ ਦਿੱਤੀਆਂ ਤੇ ਇੱਕ ਨਵੇਂ ਕਾਗਜ਼ ਤੇ ਅਰਜ਼ੀ ਲਿਖਣੀ ਸ਼ੁਰੂ ਕੀਤੀ।

ਕਾਮੀ ਉਦਾਸ ਹੋਣਾ ਬਾਰੀ ਚ ਜਾ ਖਲੋਣਾ ਲੱਗਦਾ ਤੂੰ ਦਿਲ ਨੂੰ ਲਾਲਿਆ ਸੂਰਜ ਦਾ ਅਸਤ ਹੋਣਾ। ਦੋਸਤੋ ਹੁਣ ਤੁਸੀਂ ਕਥਾ ਲੋਕ ਦੇ ਵਿਚ ਸੁਣ ਰਹੇ ਸੀ ਇਕ ਕਹਾਣੀ ਕਮੀਜ਼। ਰਮੇਸ਼ ਸ਼ਰਮਾ ਤੇ ਸੁਖਜਿੰਦਰ ਕੌਰ ਦੀ ਆਵਾਜ਼ ਦੇ ਵਿਚ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਲੋ ਦੋਸਤੋ ਹੁਣ ਅਸੀਂ ਚਿੱਠੀਆਂ ਵੱਲ ਵਧਦੇ ਹਾਂ ਜਿਹੜੇ ਸਾਡੇ ਦੋਸਤਾਂ ਨੇ ਬੜੇ ਮਾਣ ਨਾਲ ਸਾਨੂੰ ਲਿਖ ਕੇ ਭੇਜੀਆਂ ਨੇ ਤਾਂ ਕਿ ਅਸੀਂ ਉਨ੍ਹਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰੀਏ ਤੇ ਉਨ੍ਹਾਂ ਦੀ ਪਸੰਦ ਦਾ ਗੀਤ ਸੁਣਾਈਏ। ਸੋ ਨਜ਼ਰਾਨਾ ਪ੍ਰੋਗਰਾਮ ਦੇ ਵਿਚ ਪਹਿਲਾ ਖਤ ਜਿਹੜਾ ਸਾਨੂੰ ਮਿਲਿਆ ਉਹ ਮਿਲਿਆ ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ। ਪਾਲ ਗਿੱਲ, ਗੁਰਦਿਆਰ ਗਿੱਲ, ਸਾਧੂ ਗਿੱਲ, ਦਿਸ਼ਾ, ਦਰਸ਼ਨ ਬਰਾੜ, ਮਲਕੀਤ ਤੇ ਇਨ੍ਹਾਂ ਦੇ ਬਹੁਤ ਸਾਰੇ ਦੋਸਤ ਇਹ ਸੁਣਨਾ ਚਾਹੁੰਦੇ ਨੇ ਮਨਮੋਹਨ ਕੌਰ ਦੀ ਆਵਾਜ਼ ਦੇ ਵਿਚ ਇਕ ਗੀਤ। ਲੋ ਪੇਸ਼ ਕਰਦੇ ਹਾਂ।

ਉਮੀਦਾ ਬਾਵਾ ਕਿਤੇ ਤਾਂ ਲਾਉਣੀਆਂ ਟਾਲੀਆਂ ਨੀ ਪੱਤੇ ਵਾਲੀਆਂ। ਤੁਸੀਂ ਸੁਣਦੇ ਸੀ ਮਨਮੋਹਨ ਕੌਰ ਦੀ ਆਵਾਜ਼ ਦੇ ਵਿਚ ਇਹ ਗੀਤ। ਚਲੋ ਜੀ ਫਿਰ ਅਗਲੀ ਫਰਮਾਇਸ਼ ਵੱਲ ਵਧਦੇ ਹਾਂ। ਪ੍ਰੋਗਰਾਮ ਨਜ਼ਰਾਨਾ ਦੇ ਵਿਚ ਅਗਲਾ ਖੱਤ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਨਾਭਾ ਤੋਂ ਸੋਮਦਾ ਥੋਰਾਂ ਦਾ, ਨਾਲ ਨੀ ਇਨ੍ਹਾਂ ਦੇ ਕੈਰਵ ਜੋਤੀ ਰਾਣੀ ਤੇ ਗੁਰਮੰਨਤ। ਇਹ ਸੁਣਨਾ ਚਾਹੁੰਦੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਉਨ੍ਹਾਂ ਦਾ ਗਾਣਾ ਇਮਤਿਹਾਨ। ਆਓ ਫਿਰ ਅਸੀਂ ਵੀ ਸੁਣਦੇ ਹਾਂ।

ਬੱਲੇ ਸ਼ਾਹ ਚੱਲ ਉੱਥੇ ਚੱਲੀਏ ਜਿੱਥੇ ਹੋਣ ਅਕਲ ਦੇ ਅੰਨੇ। ਬੱਲੇ ਸ਼ਾਹ ਚੱਲ ਉੱਥੇ ਚੱਲੀਏ ਜਿੱਥੇ ਹੋਣ ਅਕਲ ਦੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ। ਦੋਸਤੋ ਇਸ ਗੀਤ ਤੋਂ ਬਾਅਦ ਆਓ ਚਲਦੇ ਹਾਂ ਅਗਲੀ ਫਰਮਾਇਸ਼ ਵੱਲ। ਨਜ਼ਰਾਨਾ ਪ੍ਰੋਗਰਾਮ ਦੇ ਵਿਚ ਅਗਲੀ ਫਰਮਾਇਸ਼ ਭੇਜੀ ਹੈ ਜੀ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਨੇ। ਲਿਖਦੇ ਨੇ ਕਿ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਸਾਡੇ ਪਸੰਦ ਦਾ ਗੀਤ ਸੁਣਾ ਦੇਣਾ। ਇਹ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿਚ ਤੀਆਂ ਅਤੇ ਤਰੀਕਾਂ ਸੁਣਾ ਚਾਹੁੰਦੇ ਨੇ, ਤੇ ਆਓ ਫਿਰ ਅਸੀਂ ਵੀ ਸੁਣਦੇ ਹਾਂ।

ਸੋਹਣੀਆਂ ਤੇ ਤਰੇਕਾਂ ਵਾਕੇ ਵਿਹੜੇ ਦੀਆਂ ਰੌਣਕਾਂ ਹੁੰਦੀਆਂ ਨੇ ਤੇ ਸੋਹਣੀਆਂ ਸੋਹਣੀਆਂ ਕੁੜੀਆਂ ਮੁਟਿਆਰਾਂ ਸਾਉਣ ਦੇ ਮਹੀਨੇ ਚ ਕਿਵੇਂ ਕਿੱਕਲੀ ਪਾਉਂਦੀਆਂ ਨੇ ਪੀਂਘਾਂ ਝੁਟਾਉਂਦੀਆਂ ਨੇ ਮਹਿੰਦੀ ਲਵਾਉਂਦੀਆਂ ਨੇ ਤੇ ਚੂੜੀਆਂ ਖਣਕਾਉਂਦੀਆਂ ਨੇ ਸੋਹਣੀ ਤੂੰ ਤੇਰੀ ਅੱਖ ਸੋਹਣੀ ਤੇਰੇ ਮੱਥੇ ਤੋਂ ਡਿੱਗਦੀ ਲੱਟ ਸੋਹਣੀ ਤੂੰ ਸੋਹਣੀ ਤੇਰੀ ਅੱਖ ਸੋਹਣੀ ਤੇਰੇ ਮੱਥੇ ਤੋਂ ਡਿੱਗਦੀ ਲੱਟ ਸੋਹਣੀ ਤੇ ਜਦ ਮੈਂ ਦੇਖਾਂ ਤਾਂ ਦੇਖੀ ਜਾਵਾਂ ਤੇਰੇ ਵਰਗੀ ਹੋਈ ਨਾ ਹੋਰ ਕੋਈ ਸੋਹਣੀ ਲਓ ਜੀ ਫਿਰ ਡੋਲੀ ਗਲੋਰੀ ਬਾਵਾ ਕਹਿੰਦੇ ਨੇ ਕਿ ਡਿੱਗ ਪਈ ਗੋਰੀ ਸ਼ੀਸ਼ ਮਹਿਲ ਤੋਂ ਬੀ ਜਦੋਂ ਸੋਹਣੇਪਨ ਦਾ ਏਡਾ ਨਾਜ਼ ਹੋਵੇ ਲਾਮ ਲਸ਼ਕਰ ਨਾਲ ਹੋਵੇ ਤੇ ਇੰਨਾ ਸਾਰਾ ਸ਼ਿੰਗਾਰ ਕੀਤਾ ਹੋਵੇ ਤੇ ਡਿੱਗ ਜਾਣਾ ਸੰਭਵ ਹੈ ਨਾ

ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਸਾਉਣ ਦਾ ਮਹੀਨਾ ਆਉਣ ਵਾਲਾ ਹੈ ਤੇ ਸਾਉਣ ਦੇ ਮਹੀਨੇ ਦੇ ਵਿੱਚ ਖਾਣ ਪੀਣ ਦਾ ਘੁੰਮਣ ਫਿਰਨ ਦਾ ਹਾਰ ਸ਼ਿੰਗਾਰ ਕਰਨ ਦਾ ਆਪਣਾ ਮਜ਼ਾ ਹੁੰਦਾ ਪਰ ਫਿਲਹਾਲ ਪ੍ਰੋਗਰਾਮ ਦਾ ਸ਼ਿੰਗਾਰ ਕਰ ਦੱਸਦੀਏ ਕਿ ਇਹ ਗੀਤ ਜਿਹੜਾ ਕਿ ਗਲੋਰੀ ਬਾਵਾ ਨੇ ਗਾਇਆ ਇਹਦੀ ਫਰਮਾਇਸ਼ ਕੀਤੀ ਸੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪਰਵੀਨ ਪਾਇਲ ਤੇ ਬੇਬੀ ਹਿਨਾਸ਼ਾ ਨੇ ਤੇ ਲੋ ਜੀ ਫਿਰ ਅਗਲੀ ਫਰਮਾਇਸ਼ ਪੂਰੀ ਕਰਦੇ ਆ ਪ੍ਰੋਗਰਾਮ ਨਜ਼ਰਾਨਾ ਦੇ ਵਿਚ ਇਹ ਸਾਨੂੰ ਲਿਖਿਆ ਜੀ ਪ੍ਰੇਮ ਭੂਸ਼ਣ ਕੁਲਦੀਪ ਗੁਰਸੇਵਕ ਬੂਟਾ ਤੇ ਇਨ੍ਹਾਂ ਦੇ ਬਹੁਤ ਸਾਰੇ ਦੋਸਤ ਫਿਰੋਜ਼ਪੁਰ ਤੋਂ ਇਹ ਫਰਮਾਇਸ਼ ਕਰ ਰਹੇ ਨੇ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿਚ ਸਾਵਣ ਆਇਆ ਆਓ ਫਿਰ ਅਸੀਂ ਵੀ ਸੁਣਦੇ ਹਾਂ

ਮੈਨੂੰ ਹਰ ਚੀਜ਼ ਲੈ ਕੇ ਦੇਣ ਲਈ ਬੜਾ ਉਤਾਵਲਾ ਰਹਿੰਦਾ ਸੀ। ਤੇਰੇ ਨਾਲ ਮੈਂ ਹਮੇਸ਼ਾ ਖੜਾ ਹਾਂ, ਮੇਰਾ ਬਾਪੂ ਮੈਨੂੰ ਕਹਿੰਦਾ ਸੀ। ਹਮੇਸ਼ਾ ਮੈਂ ਉਹਦੀ ਘਨੇੜੀ ਬੈਠਦਾ, ਨਾ ਸੌਖਾ ਲੈਂਦਾ ਸੀ। ਮੈਂ ਹਮੇਸ਼ਾ ਤੇਰੇ ਨਾਲ ਖੜਿਆ, ਮੇਰਾ ਬਾਪੂ ਕਹਿੰਦਾ ਸੀ। ਦੋਸਤੋ ਬੜੀ ਪਿਆਰੀ ਫਰਮਾਇਸ਼ ਭੇਜੀ ਹੈ ਚਾਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ ਤੇ ਕੁਲਵਿੰਦਰ ਕੌਰ ਹੋਰਾਣੀ। ਇਹ ਸੁਣਨਾ ਚਾਹੁੰਦੇ ਨੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ ਇਕ ਗੀਤ ਜਿਹਦਾ ਨਾਂ ਹੈ ਬਾਪੂ। ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫਰਮਾਇਸ਼ ਤੇ ਗੀਤ ਅਸੀਂ ਪ੍ਰੋਗਰਾਮ ਨਜ਼ਰਾਨਾ ਚ ਪੇਸ਼ ਕਰੀਏ, ਤੁਸੀਂ ਸਾਨੂੰ ਖਤ ਜ਼ਰੂਰ ਲਿਖੋ। ਪ੍ਰੋਗਰਾਮ ਦਾ ਨਾਮ ਹੈ ਦੇਸ ਪੰਜਾਬ, ਪ੍ਰੋਗਰਾਮ ਦਾ ਸੈਗਮੈਂਟ ਹੈ ਨਜ਼ਰਾਨਾ ਔਰ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਮੋਨਿਕਾ ਨੂੰ ਪੂਰੀ ਉਮੀਦ ਹੈ ਕਿ ਅਗਲੀ ਵਾਰ ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਇਹੋ ਜਿਹਾ ਫਰਮਾਇਸ਼ੀ ਗੀਤਾਂ ਦਾ ਪੇਸ਼ ਕਰਾਂਗੇ ਤੇ ਹੁਮ ਹੁਮਾ ਕੇ ਤੁਹਾਡੀਆਂ ਚਿੱਠੀਆਂ ਸਾਡੇ ਕੋਲ ਜ਼ਰੂਰ ਪਹੁੰਚਣਗੀਆਂ।

0: जी पटवारी साहब नंग आई है जी।
1: आजू आजू बाल साहब।
0: पटवारी साहब जय हिंद जी।
1: जय हिंद जी, जय हिंद जी। हो सुनाओ बच्चे आलो की हाले चाले ने।
0: हाले चाले ठीक ठाक ने, बस तुसी सुनाओ।
1: पर अज बड़े परेशान जी नजर आ रहे हो, की गल होगी?
0: बस पटवारी साहब पूछना
1: की गल होगी।
0: गल हुण की दसीए, मैं तुरन लगा इधर नूं ते राह विच साडे गवांढी ने तारा राम जी, ते उहनां दी नूं जिहड़ी उहदी सिर ढिल्ली हो गई।
1: अच्छा,
0: ते ओह बेचारे बौंदड़े फिरन, मैनूं कहण तूं गड्डी लै के आ।
1: अच्छा,
0: मैं हुण देखां मैं इधर नूं जाणा सीगा, गड्डी लै के उहनां नूं नाल लै के गया हस्पताल। हस्पताल तुहानूं पता हुण जांदे नूं कहिंदे आ वी भाई रुपया 50,000 रख लिओ इत्थे, मेरे वल देखण, ਉਹਨਾਂ ਵੱਲ ਦੇਖਣ।
1: ਅੱਛਾ,
0: ਤੇ ਖਰਚੇ ਦੁਖੋ ਵਿਚਾਰੇ, ਚਲੋ ਰਲ ਮਿਲ ਕੇ ਅਸੀਂ ਉਹਨਾਂ ਨੂੰ ਉੱਥੇ ਦਾਖਲ ਕਰਾਇਆ ਜੀ, ਤੇ ਇੱਧਰ ਨੂੰ ਆ ਗਿਆ। ਰਸਤੇ ਵਿੱਚ ਆਉਂਦਾ ਆਉਂਦਾ ਮੈਂ ਸੋਚ ਰਿਹਾ ਸੀ ਕਿ ਬਿਨਾਂ ਬਚਤ ਤੋਂ ਜਿਹੜਾ ਆ ਉਹ ਜ਼ਿੰਦਗੀ ਅੱਜ ਕੱਲ ਦੇ ਸਮੇਂ ਵਿੱਚ ਜਿਹੜੀ ਕੱਟਣੀ ਆ ਉਹ ਕਿੰਨੀ ਔਖੀ ਆ।
1: ਗੱਲ ਤਾਂ ਸੋਚਣ ਵਾਲੀ ਹੈ,
0: ਬਸ ਇਸੇ ਚਿੰਤਾਵਾਂ ਕਰਕੇ ਜਿਹੜਾ ਆ ਅੱਜ ਆਹ ਹਾਲ ਹੋਇਆ
1: ਤਾਂ ਹੀ ਫਿਰ।
0: ਹਾਂਜੀ ਹਾਂਜੀ,
1: ਇੱਦਾਂ ਦੀ ਪਰੇਸ਼ਾਨੀ ਜਿਹੜੀ ਆ।
0: ਬਸ ਬਸ,
1: ਵੈਸੇ ਬਾਲ ਸਾਹਿਬ ਜ਼ਿੰਦਗੀ ਚ ਨਾ ਇਨਸਾਨ ਜਿਹੜਾ ਹੈ ਉਹ ਜਿਵੇਂ ਆਪਾਂ ਕਹਿੰਦੇ ਨਾ ਬਚਤ, ਇਹ ਕਰਦੇ ਰਹਿਣਾ ਚਾਹੀਦਾ।
0: ਹਾਂਜੀ,
1: ਕਿਉਂਕਿ ਆਪਣੇ ਭਵਿੱਖ ਦੇ ਲਈ।
0: ਹਾਂਜੀ,
1: ਜਦੋਂ ਤੁਸੀਂ ਇੱਦਾਂ ਦੱਸਿਆ ਵੀ ਕੋਈ ਛੋਟੀ ਮੋਟੀ ਬਿਮਾਰੀ ਜਾਂ ਕੋਈ ਏਦਾਂ ਦਾ ਅਣਚਾਹਾ ਖਰਚਾ,
0: ਹਾਂਜੀ,
1: ਜਦੋਂ ਏਦਾਂ ਆ ਜਾਂਦਾ ਜੀ, ਅਸੀਂ ਥੋੜਾ ਬਹੁਤ ਬਚਾ ਕੇ ਰੱਖੇ ਹੋਏ ਨਾ।
0: ਬਿਲਕੁਲ ਜੀ,
1: ਤਾਂ ਫਿਰ ਇਹ ਪੈਸਾ ਉਸ ਵੇਲੇ ਬਹੁਤ ਜ਼ਿਆਦਾ ਸਾਨੂੰ ਸਹੂਲੀਅਤ ਦਿੰਦਾ।
0: ਬਿਲਕੁਲ ਸਹੀ ਗੱਲ ਹੈ ਜੀ,
1: ਪਰ ਇਨਸਾਨ ਨਾ ਉਸ ਵੇਲੇ ਵੀ ਸੋਚਦਾ,
0: ਹਾਂਜੀ,
1: ਇਹ ਕਹਿੰਦਾ ਜੀ ਕਿ ਅੱਜ ਹੀ ਸਾਰਾ ਕੁਝ ਖਰਚ ਕਰ ਲਓ।
0: ਆਪਣੇ ਲੋਕਾਂ ਦੀ ਵੈਸੇ ਆਦਤ ਆ, ਉਹ ਕਹਿੰਦੇ ਆ ਵੀ ਜਦੋਂ ਅੱਗ ਲੱਗੀ ਆ ਉਦੋਂ ਖੂਹ ਪੱਟਾਂਗੇ,
1: ਤੇ ਜਦੋਂ ਅੱਗ ਬੁਝਾਉਣੀ ਪੈਂਦੀ ਹੈ,
0: ਹਾਂਜੀ,
1: ਫਿਰ ਔਖਾ ਹੋ ਜਾਂਦਾ।
0: ਹਾਂਜੀ,
1: ਵੈਸੇ ਨਾ ਸਾਡੇ ਭਾਰਤ ਦੇਸ਼ ਦੇ ਵਿੱਚ,
0: ਹਾਂਜੀ,
1: ਬਚਤ ਜਿਹੜੀ ਹੈ ਇਹ ਇੱਕ ਬਹੁਤ ਚੰਗੀ ਆਦਤ ਹੈ।
0: ਸਹੀ ਗੱਲ ਹੈ ਜੀ,
1: ਔਰ ਇਹਦੇ ਲਈ ਮੰਨਿਆ ਜਾਂਦਾ ਸੀ ਕਿ ਸਾਡੇ ਜਿਹੜੇ ਬਜ਼ੁਰਗ ਨੇ ਨਾ, ਉਹ ਕਹਿੰਦੇ ਸੀ ਕਿ ਲੋੜ ਵੇਲੇ ਇਹ ਜਿਹੜੀ ਬਚਤ ਇਹ ਕੰਮ ਆਊ।
0: ਹਾਂਜੀ,
1: ਪਰ ਸਮੇਂ ਦੀ ਜਿਵੇਂ ਨਿਕਲਦਾ ਗਿਆ,
0: ਹਾਂਜੀ,
1: ਹੁਣ ਥੋੜਾ ਬਹੁਤ ਜਿਹੜਾ ਖਰਚਾ ਹੈ ਉਹ ਜ਼ਿਆਦਾ ਹੋ ਜਾਂਦਾ।
0: ਬਿਲਕੁਲ ਜੀ,
1: ਇਸ ਕਰਕੇ ਕੁਝ ਨਾ ਚਾਹੁੰਦੇ ਹੋਏ ਵੀ ਬਚਤ ਜਿਹੜੀ ਹੈ,
0: ਹਾਂਜੀ,
1: ਉਹ ਇਨਸਾਨ ਕਰਨਾ ਤਾਂ ਚਾਹੁੰਦਾ।
0: ਬਿਲਕੁਲ ਜੀ,
1: ਪਰ ਬਚਤ ਹੋ ਨਹੀਂ ਪਾਉਂਦੀ।
0: ਗੱਲ ਤੁਹਾਡੀ ਸਹੀ ਹੈ, ਕੋਈ ਸਮਾਂ ਸੀਗਾ ਕਿ ਬਚਤ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਸੀ। ਪੰਜਾਬੀ ਦਾ ਮੁਹਾਵਰਾ ਕਿ ਬਾਣੀ ਕੰਠ ਤੇ ਪੈਸਾ ਗੰਠ, ਪੈਸਾ ਜਿਹੜਾ ਕੋਲ ਹੀ ਹੈ ਉਹੀ ਆਪਣਾ
1: ਹੀ ਆਪਣਾ ਹੈ।
0: ਬਿਲਕੁਲ ਜੀ, ਪਰਿਵਾਰ ਜਿਹੜੇ ਉਹ ਸਾਂਝੇ ਸੀਗੇ ਉਹਨਾਂ ਸਮੇਂ ਵਿੱਚ, ਤਾਂ ਦੇਖੋ ਜੀ ਬਚਤ ਘੱਟ ਵੀ ਹੁੰਦੀ ਤਾਂ ਵੀ ਸਰ ਜਾਂਦਾ ਸੀ, ਫਿਰ ਵੀ ਲੋਕ ਬਚਤ ਕਰਦੇ ਸੀਗੇ। ਹੁਣ ਤਾਂ ਜਿਹੜੇ ਆ ਉਹ ਛੋਟੇ ਪਰਿਵਾਰ ਆ, ਤੇ ਹੁਣ ਤਾਂ ਬਚਤ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ।
1: ਬਹੁਤ ਜ਼ਰੂਰੀ ਹੋ ਗਈ। ਦੇਖੋ ਨਾ ਜੀ, ਆਮਦਨੀ ਵਿੱਚੋਂ ਕੁਝ ਹਿੱਸਾ,
0: ਹਾਂਜੀ,
1: ਭਵਿੱਖ ਵਿੱਚ ਬਚਾ ਕੇ ਰੱਖਣਾ,
0: ਹਾਂਜੀ,
1: ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ,
1: ਹਾਂਜੀ
0: ਹਾਂਜੀ,
1: ਅੱਜ ਕੀਤੀ ਗਈ ਬਚਤ ਭਵਿੱਖ ਦੇ ਲਈ ਸਾਡੀ ਜਿਹੜੀ ਅਨਿਸ਼ਚਿਤਤਾ ਹੁੰਦੀ ਹੈ,
0: ਹਾਂਜੀ,
1: ਉਹਨੂੰ ਘੱਟ ਕਰਦੀ ਹੈ।
0: ਬਿਲਕੁਲ ਜੀ,
1: ਤੇ ਜੇ ਅਸੀਂ ਬਚਤ ਕਰ ਲਈਏ,
0: ਹਾਂਜੀ,
1: ਤੇ ਉਹ ਸਾਡੇ ਲਈ ਫਿਰ ਔਖੇ ਟਾਈਮ ਤੇ,
0: ਬਿਲਕੁਲ ਜੀ,
1: ਸਾਡੇ ਲਈ ਲਾਹੇਵੰਦ।
0: ਸਹੀ ਗੱਲ ਹੈ ਜੀ,
1: ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ,
0: ਹਾਂਜੀ,
1: ਇਹ ਬਚਤ ਦੇ ਲਈ ਨਾ ਇੱਦਾਂ ਦਾ ਕੋਈ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ,
0: ਹਾਂਜੀ,
1: ਕਿ ਅਸੀਂ ਜੇ ਸਾਡੀ ਆਮਦਨੀ ਜਿੰਨੀ ਵੀ ਹੈ,
0: ਬਿਲਕੁਲ ਜੀ,
1: ਉਹਦਾ 10 ਜਾਂ 15%
0: ਹਾਂਜੀ,
1: ਜੇ ਅਸੀਂ ਉਹਦਾ ਬਚਾ ਕੇ ਇੱਕ ਖਾਤਾ ਜਿਹਾ ਬਣਾ ਲਈਏ,
0: ਹਾਂਜੀ,
1: ਚਾਹੇ ਉਹਨੂੰ ਬੈਂਕ ਚ ਜਮਾ ਕਰਾ ਲਓ,
0: ਬਿਲਕੁਲ ਜੀ,
1: ਚਾਹੇ ਆਪਾਂ ਆਪਣੀ ਸੰਦੂਕੜੀ ਚ ਰੱਖ ਲਈ।
0: ਹੁਣ ਤਾਂ ਆਪਣੇ ਕੋਲ ਤਰੀਕੇ ਬਹੁਤ ਹੈ ਬਚਤ ਕਰਨ ਦੇ ਜੀ।
1: ਹਾਂਜੀ, ਦੇਖੋ ਨਾ, ਉਹ ਤਰੀਕੇ ਤਾਂ ਹੈ, ਜੇ ਅਸੀਂ ਉਹਨੂੰ ਥੋੜਾ ਜਿਹਾ ਇੱਕ ਵਿਉਂਤਬੰਦੀ ਇੱਦਾਂ ਦੀ ਬਣਾ ਲਈਏ,
0: ਬਿਲਕੁਲ ਜੀ,
1: ਜਿਹਦੇ ਨਾਲ ਫਿਰ ਇਹ ਔਖੇ ਵੇਲੇ,
0: ਹਾਂਜੀ,
1: ਇਹ ਬਚਤ ਸਾਨੂੰ ਕੰਮ ਦੇ ਸਕੇ।
0: ਤੁਸੀਂ ਇਹ ਦੇਖੋ ਜਦੋਂ ਨੋਟਬੰਦੀ ਹੋਈ ਆ, ਆਪਣੇ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਜਿਹੜੇ ਆ ਉਹ ਮਤਲਬ ਲੱਖਾਂ ਕਰੋੜਾਂ ਦੀ ਗਿਣਤੀ ਜਿਹੜੇ ਆ ਉਹ ਨੋਟ ਨਿਕਲੇ
1: ਨਿਕਲੇ
0: ਉਹ ਬਚਤ ਕਰਕੇ ਨਿਕਲੇ,
1: ਤਾਂ ਹੀ ਨਿਕਲੇ ਨਾ। ਦੇਖੋ ਜਦੋਂ ਉਹ ਬਚਤ ਚੋਂ ਪੈਸੇ ਨਿਕਲੇ,
0: ਹਾਂਜੀ,
1: ਉਦੋਂ ਕਿਤੇ ਆਪਸ ਦੇ ਵਿੱਚ,
0: ਹਾਂਜੀ,
1: ਅਣਬਣ ਵੀ ਹੋਈ।
0: ਬਿਲਕੁਲ ਜੀ,
1: ਮੈਨੂੰ ਤਾਂ ਦੱਸਿਆ ਨੀ, ਪਰ ਇਹ ਚੰਗੀ ਗੱਲ ਹੈ।
0: ਹਾਂਜੀ,
1: ਜੇ ਉਹ ਜਿਹੜੀ ਬਚਤ ਕੀਤੀ ਸੀਗੀ,
0: ਹਾਂਜੀ,
1: ਉਹ ਬਾਅਦ ਦੇ ਵਿੱਚ ਫਿਰ
0: ਸਾਨੂੰ
1: ਕੰਮ ਆਈ ਹੈ।
0: ਸਹੀ ਗੱਲ ਹੈ ਜੀ,
1: ਤੋ ਇਹ ਬਚਤ ਸਾਨੂੰ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ।
0: ਹਾਂਜੀ ਹਾਂਜੀ,
1: ਪਰ ਅਸੀਂ ਇਹ ਕਹਿ ਸਕਦੇ ਹਾਂ ਜੀ, ਬਚਤ ਕਰਨ ਵਾਲਾ ਵਿਅਕਤੀ ਜਿਹੜਾ,
0: ਹਾਂਜੀ,
1: ਉਹ ਕਦੇ ਵੀ ਮੁਸੀਬਤ ਚ ਨਹੀਂ ਫਸਦਾ।
0: ਹਾਂਜੀ
1: ਜੀ, ਇਸ ਕਰਕੇ ਸਾਨੂੰ ਬਚਤ ਸਾਨੂੰ ਸਾਰਿਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਦੀ।
0: ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ,
1: ਤਾਂ ਇਹ ਫਿਰ ਸਾਨੂੰ ਇੱਕ ਆਦਤ ਵੀ ਬਣਾਉਣੀ ਚਾਹੀਦੀ ਹੈ।
0: ਹਾਂਜੀ,
1: ਤੇ ਨਾਲੇ ਇੱਕ ਏਦਾਂ ਦਾ ਆਪਾਂ ਨੂੰ ਕੋਈ ਨਿਯਮਬੰਦੀ ਬਣਾਉਣੀ ਚਾਹੀਦੀ ਹੈ ਜਿਹਦੇ ਨਾਲ ਸਾਡੀ ਹਰ ਮਹੀਨੇ
0: ਹਾਂਜੀ
1: ਕੁਝ ਨਾ ਕੁਝ ਪੈਸਾ ਅਸੀਂ ਉਹਦੇ ਵਿੱਚ ਰੱਖ ਸਕੀਏ,
0: ਚਾਹੇ 500-700 ਹਜ਼ਾਰ ਹੀ ਆਪਾਂ ਜੁੜੀ ਜਾਈਏ,
1: ਜਿੱਦਾਂ ਵੀ ਤੁਹਾਡੀ ਆਮਦਨ।
0: ਉਹ ਪਤਾ ਤਾਂ ਬਾਅਦ ਚ ਲੱਗਦਾ ਜਦੋਂ ਆਪਾਂ ਲੋੜ ਪੈਂਦੀ, ਬੰਦਾ ਕਹਿੰਦਾ ਆਹ ਅਮਾਊਂਟ ਜਿਹੜੀ ਆ ਮੇਰੀ ਸਾਈਡ ਤੇ ਪਈ ਹੋਈ ਹੈ। ਬਿਲਕੁਲ ਜੀ,
1: ਉਹ ਫਿਰ ਸਾਨੂੰ ਉਸ ਵੇਲੇ
0: ਕੰਮ ਆ ਜਾਂਦੀ ਹੈ। ਬਿਲਕੁਲ ਜੀ।
1: ਤਾਂ ਦੋ ਕਬੂਲ ਗੀਤ ਦੇ ਸੁਣ ਲਈ,
0: ਸੁਣਾ ਦਿਓ ਜੀ। ਜਰੂਰ ਸੁਣਦੇ ਆ ਜੀ।

0: ਸੁਣਿਆ ਜੀ,
1: ਬਹੁਤ ਸੋਹਣਾ ਜੀ, ਬਹੁਤ ਸੋਹਣਾ ਗੀਤ ਹੈ।
0: ਦੇਖੋ ਜਦੋਂ ਗੀਤ ਸੁਣਦੇ ਹਾਂ ਨਾ,
1: ਹਾਂਜੀ,
0: ਉਦੋਂ ਫਿਰ ਇਨਸਾਨ ਦੀ ਜਿਹੜੀ ਰੂਹ ਹੈ,
1: ਹਾਂਜੀ,
0: ਉਹ ਖੁਸ਼ ਹੋ ਜਾਂਦੀ,
1: ਉਹ ਖਿੜ ਜਾਂਦੀ ਹੈ,
0: ਖਿੜ ਜਾਂਦੀ,
1: ਬਿਲਕੁਲ।
0: ਤੇ ਆਪਾਂ ਹੁਣ ਤੁਹਾਨੂੰ ਹੋਰ ਵੀ ਖਿੜਦਾ ਖਿਲਾ ਦਿੰਦੇ ਹਾਂ।
1: ਅੱਛਾ ਜੀ,
0: ਹਾਂਜੀ,
1: ਠੀਕ ਹੈ ਜੀ,
0: ਇੱਕ ਵਾਰਤਾ ਸੁਣਾਉਂਦੇ ਹਾਂ।
1: ਕੀ ਬਾਤ ਹੈ ਜੀ।
0: ਝੋਨੇ ਦੀ ਦੇਖਭਾਲ,
1: ਠੀਕ ਹੈ ਜੀ,
0: ਨਰਿੰਦਰ ਸਿੰਘ,
1: ਅੱਛਾ ਜੀ,
0: ਇਹ ਸੁਣਾਉਣਗੇ ਤੁਹਾਨੂੰ ਵਾਰਤਾ,
1: ਜ਼ਰੂਰ ਸੁਣਦੇ ਹਾਂ ਜੀ। ਕਿਸਾਨ ਵੀਰੋ, ਤੁਹਾਡੀਆਂ ਆਲ ਇੰਡੀਆ ਰੇਡੀਓ ਜਲੰਧਰ ਦੇ, ਜਿਨ੍ਹਾਂ ਨੇ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਕਿਸਾਨਾਂ ਨੂੰ ਅੱਜ ਅਸੀਂ ਗੱਲ ਕਰਾਂਗੇ ਝੋਨੇ ਦੀ ਦੇਖਭਾਲ ਸੰਬੰਧੀ। ਉਹ ਸਾਡਾ ਅੱਜ ਦਾ ਮੁੱਖ ਵਿਸ਼ਾ ਰਹੇਗਾ, ਜਿਹੜਾ ਸਾਡਾ ਝੋਨਾ ਲੰਘ ਰਿਹਾ ਜਾਂ ਲੱਗ ਚੁੱਕਾ, ਉਹਦੀ ਅੱਗੇ ਦੇਖਭਾਲ ਕਿਸ ਤਰ੍ਹਾਂ ਕੀਤੀ ਜਾਵੇ। ਕਿਸਾਨ ਵੀਰੋ, ਬਹੁਤੇ ਇਲਾਕੇ ਦੇ ਵਿੱਚ ਝੋਨਾ ਲੱਗ ਚੁੱਕਾ ਹੈ, ਬਹੁਤ ਥੋੜਾ ਰਕਬਾ ਰਹਿ ਗਿਆ ਜਿੱਥੇ ਕਿਸਾਨ ਵੀਰਾਂ ਨੇ ਝੋਨਾ ਲਾਉਣਾ। ਸੋ ਝੋਨਾ ਲਾਉਣ ਤੋਂ ਬਾਅਦ ਜਿਹੜੀ ਦੇਖਭਾਲ ਦੇ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਜਦੋਂ ਝੋਨਾ ਲਾ ਲੈਂਦੇ ਹਾਂ ਤਾਂ ਸਭ ਤੋਂ ਵੱਡੀ ਗੱਲ, ਜਿਹੜੀ ਸਭ ਤੋਂ ਪਹਿਲਾ ਸਟੈਪ ਜਿਹੜਾ ਹੁੰਦਾ ਹੈ, ਉਹ ਇਹਦੇ ਚ ਨਦੀਨਾਂ ਦੀ ਰੋਕਥਾਮ ਆ ਜਾਂਦਾ ਹੈ। ਝੋਨਾ ਲਾਉਣ ਤੋਂ ਕੁਝ ਦਿਨ ਬਾਅਦ, ਕੁਝ ਘੰਟੇ ਬਾਅਦ ਅਸੀਂ ਨਦੀਨ ਨਾਸ਼ਕ ਦਵਾਈਆਂ ਦਾ ਜਿਹੜਾ ਛਿੜਕਾਅ ਕਰਨਾ ਹੁੰਦਾ ਜਾਂ ਨਦੀਨ ਨਾਸ਼ਕ ਜਿਹੜਾ ਉਹ ਪਾਉਣਾ ਹੁੰਦਾ। ਸੋ ਆਮ ਤੌਰ ਤੇ ਦੇਖਿਆ ਗਿਆ ਕਿ ਝੋਨਾ ਲੱਗਣ ਤੋਂ ਤੁਰੰਤ ਬਾਅਦ ਜਾਂ 2 ਦਿਨ ਦੇ ਵਿੱਚ ਵਿੱਚ ਅਸੀਂ ਨਦੀਨਾਂ ਦੀ ਰੋਕਥਾਮ ਦੇ ਸੰਬੰਧ ਵਿੱਚ ਉਪਾਅ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਉਸ ਖਾਤਰ ਜਿਹੜਾ ਅਸੀਂ ਨਦੀਨ ਨਾਸ਼ਕ ਵਰਤਦੇ ਹਾਂ, ਉਹ ਅਸੀਂ ਨਦੀਨ ਉੱਗਣ ਤੋਂ ਪਹਿਲਾਂ ਭਾਵ ਪ੍ਰੀ ਐਮਰਜੈਂਸ ਸਰਬੀਸਾਈਡ ਦੇ ਨਾਂ ਨਾਲ ਜਾਣਦੇ ਹਾਂ। ਉਹਦੇ ਵਿੱਚ ਅਸੀਂ ਬਹੁਤ ਸਾਰੀ ਲਿਸਟ ਯੂਨੀਵਰਸਿਟੀ ਵੱਲੋਂ ਜਿਹੜੀ ਹੈ ਉਹ ਸਿਫਾਰਿਸ਼ ਕਿਸਮਾਂ ਦੀ ਦਿੱਤੀ ਜਾਂਦੀ ਹੈ, ਸਿਫਾਰਿਸ਼ ਨਦੀਨ ਨਾਸ਼ਕਾਂ ਦੀ ਦਿੱਤੀ ਜਾਂਦੀ ਹੈ। ਉਹ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਕੋਲ ਮਸ਼ਹੂਰ ਹੈ। ਮਚੈਟੀ ਜਿਹੜਾ ਬ੍ਰਾਂਡ ਸੀਗਾ, ਬਿਊਟਾ ਕਲੋਰ ਜਿਹੜਾ, ਉਹ 1200 ਮਿਲੀਲੀਟਰ ਪ੍ਰਤੀ ਏਕੜ ਵਰਤ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਡੈਲ ਕਲੋਰ, ਸੈਂਟ ਕਲੋਰ, ਐਲਾ ਕਲੋਰ, ਇਸ ਤਰ੍ਹਾਂ ਕਈ ਹੋਰ ਨਾਂ ਦੇ ਜਿਹੜੇ ਬਿਊਟਾ ਕਲੋਰ ਵਾਲੇ ਜਿਹੜੇ ਨਦੀਨ ਨਾਸ਼ਕ ਨੇ, ਉਹ ਮਾਰਕੀਟ ਚ ਅਵੇਲੇਬਲ ਨੇ। ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਵੀ ਕੀਤੇ ਗਏ ਨੇ ਉਹਨਾਂ ਦੀ, ਜਿਹੜੀ ਆਪਾਂ ਵਰਤੋਂ ਕਰਕੇ ਘਾਹ ਵਰਗੇ ਨਦੀਨ ਜਿਹੜੇ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਫਾਸਟ ਮਿਕਸ ਹੈ, ਉਹ ਵੀ 1200 ਮਿਲੀਲੀਟਰ ਹੈ। ਐਡੀਜ਼ਨ ਹੈ, 850 ਮਿਲੀਲੀਟਰ ਹੈ। ਇਸੇ ਤਰ੍ਹਾਂ ਸਾਡੇ ਕੋਲ ਰੀਫਿਟ ਹੈ, 600 ਮਿਲੀਲੀਟਰ ਪ੍ਰਤੀ ਏਕੜ। ਰੀਫਿਟ ਪਲੱਸ ਜਿਹੜਾ ਉਹ 750 ਮਿਲੀਲੀਟਰ, ਜਾਂ ਸਾਥੀ ਜਿਹੜਾ ਹੈ 10 ਪੈਕਟ ਵਾਲਾ, ਉਹ 60 ਗ੍ਰਾਮ ਪ੍ਰਤੀ ਏਕੜ ਜਿਹੜਾ ਅਸੀਂ ਵਰਤਣਾ ਹੈ। ਇਹਨਾਂ ਨਦੀਨ ਨਾਸ਼ਕਾਂ ਨਾਲ ਅਸੀਂ ਘਾਹ ਵਰਗੇ ਨਦੀਨ, ਭਾਵ ਸੁਆਂਕ, ਸੁਆਂਕੀ, ਅਜਿਹੇ ਨਦੀਨ ਜਿਹੜੇ ਨੇ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਝੋਨਾ ਲਾ ਲਿਆ, ਉਸ ਤੋਂ ਬਾਅਦ ਪਾਣੀ ਖੜਾ ਰਹੇ, ਤੇ ਜਿਹੜਾ 1-2 ਦਿਨ ਦੇ ਵਿੱਚ ਵਿੱਚ ਜਿਹੜਾ ਨਦੀਨ ਨਾਸ਼ਕ ਖੇਤ ਦੇ ਵਿੱਚ ਪੈ ਜਾਵੇ, ਤਾਂ ਨਦੀਨਾਂ ਦੀ ਜਿਹੜੀ ਚੰਗੀ ਰੋਕਥਾਮ ਹੋ ਜਾਂਦੀ ਹੈ। ਜਿੱਥੇ ਅਸੀਂ ਨਦੀਨ ਨਾਸ਼ਕ ਪਾਉਣੇ ਨੇ, ਉੱਥੇ ਨਾਲ ਹੀ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਵਾਈ ਤੋਂ 15 ਦਿਨ ਤੱਕ ਪਾਣੀ ਖੜਾ ਰਹੇ। ਖੜਾ ਪਾਣੀ ਆਪਣੇ ਆਪ ਦੇ ਵਿੱਚ ਵੀ ਇੱਕ ਨਦੀਨ ਨਾਸ਼ਕ ਦਾ ਕੰਮ ਕਰਦਾ ਹੈ, ਤੇ ਦੂਜੇ ਪਾਸੇ ਪਾਏ ਹੋਏ ਨਦੀਨ ਨਾਸ਼ਕ ਜਿਹੜੇ ਹੈ ਉਹਦੀ ਐਫੀਕੇਸੀ ਵਧਾਉਣ ਦੇ ਵਿੱਚ ਬਹੁਤ ਮਦਦ ਕਰਦਾ ਹੈ। ਜੇ ਕਿਤੇ ਪਾਣੀ ਸੁੱਕ ਜਾਵੇ ਜਾਂ ਨਦੀਨ ਨਾਸ਼ਕ ਨਹੀਂ ਪਿਆ, ਤਾਂ ਲਵਾਈ ਤੋਂ 10-12 ਦਿਨਾਂ ਦੇ ਅੰਦਰ ਅੰਦਰ ਗ੍ਰੈਨਿਟ ਨਾਂ ਦਾ ਜਿਹੜਾ ਨਦੀਨ ਨਾਸ਼ਕ ਹੈ, ਅਸੀਂ ਉਹਦੇ ਵੀ ਵਰਤੋਂ ਕਰ ਸਕਦੇ ਹਾਂ, 40 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਤੇ ਉਹ ਵੀ ਨਦੀਨਾਂ ਦੀ ਰੋਕਥਾਮ ਕਰ ਦਿੰਦਾ ਹੈ। ਕਿਸਾਨ ਵੀਰੋ, ਇਸ ਤੋਂ ਇਲਾਵਾ ਬਾਅਦ ਦੇ ਵਿੱਚ ਕੁਛ ਨਦੀਨ ਨਾਸ਼ਕ ਵੀ ਛਿੜਕਾਅ ਕੀਤੇ ਜਾਂਦੇ ਹਨ, ਉਹ ਖਾਸ ਕਰਕੇ ਜਿਸ ਤਰ੍ਹਾਂ ਚੋੜੀ ਪੱਤੀ ਵਾਲੇ ਨਦੀਨ ਨੇ ਜਾਂ ਕੁਝ ਘਾਹ ਵਾਲੇ ਨਦੀਨ। ਜੇ ਕਿਤੇ ਸਾਡੇ ਕੋਲ ਨਦੀਨ ਨਾਸ਼ਕ ਨਹੀਂ ਵਰਤਿਆ ਗਿਆ ਜਾਂ ਵਰਤੇ ਹੋਏ ਨਦੀਨ ਨਾਸ਼ਕ ਦੀ ਐਫੀਸ਼ੀਐਂਸੀ ਨਹੀਂ ਆਉਂਦੀ, ਤਾਂ ਫਿਰ ਕੁਝ ਜਿਹੜੇ ਨਦੀਨ ਨਿਕਲ ਆਉਂਦੇ ਨੇ, ਤਾਂ ਅਸੀਂ ਲਵਾਈ ਤੋਂ 25-30 ਦਿਨ ਬਾਅਦ ਕੁਝ ਨਦੀਨ ਨਾਸ਼ਕ ਵਰਤ ਕੇ ਉਹਨਾਂ ਨਦੀਨਾਂ ਦਾ ਵੀ ਨਾਸ ਕਰ ਸਕਦੇ ਹਾਂ। ਜੇ ਸਾਡੇ ਕੋਲ ਕੁਝ ਘਾਹ ਵਰਗੇ ਨਦੀਨ ਨੇ, ਤਾਂ ਨੋਮਨੀ ਗੋਲਡ ਜਿਹੜਾ 100 ਮਿਲੀਲੀਟਰ ਪ੍ਰਤੀ ਏਕੜ ਵਰਤਿਆ ਜਾ ਸਕਦਾ ਹੈ। ਜੇ ਸਾਡੇ ਕੋਲ ਜਿਸ ਤਰ੍ਹਾਂ ਕੋਈ ਮਧਾਣਾ, ਮੱਕੜਾ ਜਿਹੀ ਨਦੀਨ ਨੇ, ਤਾਂ ਰਾਈਸ ਸਟਾਰ ਜਿਹੜਾ ਕੰਕੀ ਘਾਹ ਹੈ, ਜਾਂ ਸਾਡੇ ਕੋਲ ਲੈਪਟੋ ਕਲੋਆ ਹੈ, ਉੱਥੇ ਅਸੀਂ ਰਾਈਸ ਸਟਾਰ ਨੂੰ ਵੀ ਵਰਤ ਸਕਦੇ ਹਾਂ, ਜਿਸ ਦੀ ਮਾਤਰਾ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਵੇਖਣ ਚ ਆਉਂਦਾ ਹੈ ਕਿ ਅੱਜ ਕੱਲ ਝੋਨੇ ਦੇ ਵਿੱਚ ਸਾਡੇ ਕੋਲ ਚੋੜੇ ਪੱਤੇ ਵਾਲੇ ਨਦੀਨ ਵੀ ਹੋ ਜਾਂਦੇ ਨੇ, ਜਿਵੇਂ ਕਿ ਸਾਡੇ ਕੋਲ ਚਿੱਟੇ ਫੁੱਲਾਂ ਵਾਲੀ ਬੂਟੀ ਹੈ, ਸਣੀ ਹੈ, ਕਰੇਲਾ ਹੈ। ਜੇ ਕੁਛ ਅਜਿਹੇ ਨਦੀਨ ਨਾਸ਼ਕ ਚੋੜੇ ਪੱਤੇ ਵਾਲੇ ਹਨ, ਤਾਂ ਫਿਰ ਅਸੀਂ ਐਲਗਰਾ ਪ੍ਰਤੀ ਏਕੜ 30 ਗ੍ਰਾਮ, ਸਨਰਾਈਜ਼ ਪ੍ਰਤੀ ਏਕੜ 50 ਗ੍ਰਾਮ, ਲੋਨਡੈਕਸ ਪ੍ਰਤੀ ਏਕੜ 40 ਗ੍ਰਾਮ, ਅਜਿਹੇ ਕੁਛ ਨਦੀਨ ਨਾਸ਼ਕ ਵਰਤ ਕੇ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹਾਂ। ਔਰ ਅਜਿਹੇ ਚੋੜੇ ਪੱਤੇ ਵਾਲੇ ਨਦੀਨ ਜਿਹਨਾਂ ਦਾ ਅਸੀਂ ਛਿੜਕਾਅ ਕਰਨਾ ਹੁੰਦਾ ਹੈ, ਜਿਹਨਾਂ ਨੂੰ ਬਿਲਕੁਲ ਵੀ ਬੋਤਲ ਦੇ ਨਾਲ ਨਹੀਂ ਪਾਉਣਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖੇਤ ਦੇ ਵਿੱਚੋਂ ਪਾਣੀ ਸੁਕਾ ਲਈਏ, ਤੇ ਨਦੀਨ ਦਾ ਸਾਰਾ ਬੂਟਾ ਜਿਹੜਾ ਉਹ ਨੰਗਾ ਹੋ ਜਾਵੇ, ਸਾਰੇ ਪੱਤੇ ਉਹਦੇ ਵਿਜ਼ੀਬਲ ਹੋਣ, ਸਾਰੇ ਪੱਤਿਆਂ ਤੇ ਦਵਾਈ ਪੈ ਸਕੇ, ਤੇ ਫਿਰ ਇਹਨਾਂ ਨਦੀਨ ਨਾਸ਼ਕਾਂ ਦੇ ਜਿਹੜੇ ਚੋੜੇ ਪੱਤੇ ਵਾਲੇ ਜਾਂ ਜਿਹੜੇ ਪਹਿਲਾਂ ਨੋਮਨੀ ਗੋਲ ਆਖਿਆ, ਇਹਨਾਂ ਦਾ ਛਿੜਕਾਅ ਕਰਨਾ ਹੈ, ਤੇ ਲਵਾਈ ਤੋਂ 25-30 ਦਿਨ ਬਾਅਦ ਇਹਦਾ ਛਿੜਕਾਅ ਕਰਕੇ

ਅਸੀਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹਾਂ। ਪਿਛਲੇ ਸਾਲਾਂ ਦੇ ਵਿੱਚ ਕੁਝ ਨਵੇਂ ਨਦੀਨ ਨਾਸ਼ਕ ਜਿਵੇਂ ਕਿ ਨੋਵਿਕਸਿਡ ਜਿਸ ਦੀ ਮਾਤਰਾ 500 ਮਿਲੀਲੀਟਰ ਪ੍ਰਤੀ ਏਕੜ, ਜੈਕਾਕਸੂ ਜਿਸ ਦੀ ਮਾਤਰਾ 40 ਗ੍ਰਾਮ ਪ੍ਰਤੀ ਏਕੜ ਸਿਫਾਰਿਸ਼ ਕੀਤੀ ਗਈ ਹੈ, ਇਨ੍ਹਾਂ ਦੀ ਵਰਤੋਂ ਕਰਕੇ ਵੀ ਅਸੀਂ ਚੌੜੇ ਪੱਤੇ ਅਤੇ ਘਾਹ ਵਾਲੇ ਨਦੀਨ ਇਨ੍ਹਾਂ ਦੋਵਾਂ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਖੂਬੀ ਢੰਗ ਨਾਲ ਕਰ ਸਕਦੇ ਹਾਂ। ਕੁਛ ਖਾਦ ਪਦਾਰਥਾਂ ਦੀ ਤਾਂ ਜਿਹੜਾ ਅਸੀਂ ਝੋਨਾ ਲਗਾਇਆ ਹੈ ਉਹਦੇ ਵਿੱਚ ਅਸੀਂ ਕੁਛ ਖਾਦਾਂ ਦੀ ਵਰਤੋਂ ਵੀ ਕਰਨੀ ਹੈ, ਉਸਨੂੰ ਖਾਦ ਪਦਾਰਥ ਭੋਜਨ ਪਦਾਰਥ ਤਾਕਤ ਵੀ ਦੇਣੀ ਹੈ। ਤਾਂ ਉਸ ਖਾਤਰ ਯੂਨੀਵਰਸਿਟੀ ਵੱਲੋਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜਾ ਸਭ ਤੋਂ ਜ਼ਿਆਦਾ ਲੋੜੀਂਦਾ ਖੁਰਾਕੀ ਤੱਤ ਨਾਈਟ੍ਰੋਜਨ ਹੈ, ਉਸ ਲਈ 90 ਕਿਲੋ ਜਿਹੜਾ ਯੂਰੀਆ ਪ੍ਰਤੀ ਏਕੜ ਸਿਫਾਰਿਸ਼ ਕੀਤਾ ਜਾਂਦਾ ਹੈ, ਜਿਸ ਨੂੰ ਕਿ ਅਸੀਂ 3 ਕਿਸ਼ਤਾਂ ਵਿੱਚ ਵੰਡ ਕੇ ਪਹਿਲੀ ਕਿਸ਼ਤ ਜਿਹੜੀ ਹੈ ਉਹ ਬਿਜਾਈ ਤੋਂ ਲਗਭਗ 7 ਦਿਨਾਂ ਦੇ ਅੰਦਰ ਅੰਦਰ ਜਾਂ ਬਿਜਾਈ ਕੱਦੂ ਕਰਨ ਤੋਂ ਪਹਿਲਾਂ ਵੀ ਪਾ ਸਕਦੇ ਹਾਂ। ਸੋ ਦੂਜੀ ਕਿਸ਼ਤ ਜਿਹੜੀ ਹੈ ਉਹ 3 ਹਫ਼ਤਿਆਂ ਦੇ 21 ਦਿਨਾਂ ਬਾਅਦ ਤੇ ਫਿਰ 42 ਦਿਨਾਂ ਬਾਅਦ ਤੀਜੀ ਕਿਸ਼ਤ ਪਾ ਕੇ ਅਸੀਂ ਜਿਹੜੀ ਨਾਈਟ੍ਰੋਜਨ ਦੀ ਲੋੜ ਹੈ ਉਹਨੂੰ ਪੂਰਾ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿੱਥੇ ਕਿਤੇ ਸਾਡੇ ਕੋਲ ਕੁਝ ਘਾਟ ਵਾਲੀਆਂ ਜ਼ਮੀਨਾਂ ਹੋਣ ਤਾਂ ਉੱਥੇ ਅਸੀਂ ਕਹਿੰਦੇ ਹਾਂ ਵੀ 1/2 ਬੋਰਾ ਜਿਹੜਾ 25 ਕਿਲੋ DAP ਦੀ ਵਰਤੋਂ ਕਰ ਸਕਦੇ ਹਾਂ, ਪਰ DAP ਪੋਟਾਸ਼ ਦੀ ਵਰਤੋਂ ਜਿਹੜੀ ਹੈ ਉਹ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ। ਜੇ ਸਾਡੀ ਜ਼ਮੀਨ ਵਿੱਚ ਇਸ ਚੀਜ਼ ਦੀ ਘਾਟ ਹੈ ਫਿਰ ਤੁਹਾਨੂੰ ਤਾਂ ਹੀ ਫਾਸਫੋਰਸ ਜਾਂ ਪੋਟਾਸ਼ੀਅਮ ਤੱਤ ਦੀ ਜਿਹੜੀ ਉਹ ਵਰਤੋਂ ਕਰਨੀ ਚਾਹੀਦੀ ਹੈ। ਹੁਣ ਗੱਲ ਕਰੀਏ ਅੱਗੇ ਜਦੋਂ ਆਪਣੀ ਫਸਲ ਚੱਲਣੀ ਹੈ ਤਾਂ ਕਈ ਵਾਰੀ ਕਈ ਹੋਰ ਖੁਰਾਕੀ ਤੱਤਾਂ ਦੀ ਘਾਟ ਵੀ ਮਹਿਸੂਸ ਹੁੰਦੀ ਹੈ, ਉਹਨਾਂ ਵਿੱਚ ਸਾਡੇ ਕੋਲ ਕੁਝ ਸੂਖਮ ਤੱਤ ਵੀ ਨੇ, ਕੁਝ ਵੱਡੇ ਤੱਤ ਵੀ ਹੋ ਸਕਦੇ ਨੇ। ਆਮ ਤੌਰ ਤੇ ਖੇਤਾਂ ਦੇ ਵਿੱਚ ਅਸੀਂ ਵਿਚਰਦੇ ਵੇਖੀਏ ਤਾਂ 2 ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਘਾਟ ਆਮ ਵੇਖਣ ਵਿੱਚ ਆਉਂਦੀ ਹੈ। ਪਹਿਲੇ ਨੰਬਰ ਤੇ ਹੈ ਜ਼ਿੰਕ। ਸੋ ਜਿੱਥੇ ਕਿਤੇ ਵੀ ਜ਼ਿੰਕ ਦੀ ਘਾਟ ਆਉਂਦੀ ਹੈ ਤਾਂ ਉੱਥੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜਾ ਜ਼ਿੰਕ ਹੈ ਉਹ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਪਾਲਣਾ ਚਾਹੀਦਾ ਹੈ। ਜੇ 3 ਸਾਲਾਂ ਦੀ ਅਸੀਂ ਲੋੜ ਪੂਰੀ ਕਰਨੀ ਚਾਹੁੰਦੇ ਹਾਂ ਤਾਂ 25 ਕਿਲੋ ਜਿਹੜਾ ਜ਼ਿੰਕ ਹੈ ਐਪਾਹਾਈਡਰੇਟ ਜਾਂ 16-17 ਕਿਲੋ ਜਿਹੜਾ ਜ਼ਿੰਕ ਹੈ ਮੋਨੋਹਾਈਡਰੇਟ ਉਹ ਇੱਕ ਵਾਰੀ ਪਾ ਦਈਏ ਤਾਂ ਫਿਰ ਅਗਲੇ 3 ਸਾਲ ਸਾਨੂੰ ਜਿਹੜਾ ਫਸਲ ਨੂੰ ਪਾਉਣ ਦੀ ਲੋੜ ਨਹੀਂ ਰਹਿੰਦੀ। ਇਸ ਤਰ੍ਹਾਂ ਕਰਕੇ ਅਸੀਂ ਜ਼ਿੰਕ ਦੀ ਘਾਟ ਵੀ ਪੂਰੀ ਕਰ ਸਕਦੇ ਹਾਂ। ਜੇ ਜ਼ਿੰਕ ਦੀ ਘਾਟ ਦੇ ਲੱਛਣ ਕੁਛ ਜ਼ਿਆਦਾ ਦਿਖਾਈ ਦਿੰਦੇ ਹਨ ਤਾਂ ਇਹਦੇ ਘੋਲ ਦਾ ਜਿਹੜਾ 1% ਘੋਲ ਬਣਾ ਕੇ ਅਸੀਂ ਉਸਦਾ ਛਿੜਕਾਅ ਕਰਕੇ ਵੀ ਜ਼ਿੰਕ ਦੀ ਘਾਟ ਜਿਹੜੀ ਹੈ ਉਹ ਦੂਰ ਕਰ ਸਕਦੇ ਹਾਂ। ਇਸ ਤੋਂ ਬਾਅਦ ਜਿਹੜੀ ਗੱਲ ਕਰੀਏ ਇਹਦੇ ਲੱਛਣਾਂ ਦੀ, ਸਾਨੂੰ ਪਤਾ ਕਿਵੇਂ ਲੱਗੇ ਕਿ ਜ਼ਿੰਕ ਦੀ ਘਾਟ ਜਿਹੜੀ ਹੈ ਬੂਟੇ ਦੇ ਵਿੱਚ ਆ ਰਹੀ ਹੈ। ਸੋ ਪ੍ਰਮੁੱਖ ਲੱਛਣ ਇਹਦੇ ਜੋ ਜ਼ਿੰਕ ਦੀ ਘਾਟ ਦੇ ਹਨ ਉਹ ਜੰਗਾਲੇ ਹੋਏ ਧੱਬੇ ਹਨ, ਪੱਤਿਆਂ ਦੇ ਉੱਤੇ ਜੰਗਾਲੇ ਹੋਏ ਧੱਬੇ ਜਿਹੜੇ ਥੱਲੋਂ 3-4 ਪੱਤੇ ਦੇ ਸਭ ਤੋਂ ਪਹਿਲਾਂ ਦਿਖਾਈ ਦੇਣੇ ਸ਼ੁਰੂ ਕਰਦੇ ਨੇ, ਪੱਤਾ ਪੀਲਾ ਜਿਹਾ ਪੈਣਾ ਸ਼ੁਰੂ ਹੋ ਜਾਂਦਾ ਹੈ, ਬੂਟਾ ਜਿਹੜਾ ਪੂਰਾ ਗਰੋਥ ਨਹੀਂ ਕਰ ਪਾਉਂਦਾ ਤੇ ਇੱਕ ਝਾੜੀ ਨੁਮਾ ਸ਼ੇਪ ਦੀ ਲੈ ਲੈਂਦਾ, ਪੀਲਾ ਹੋ ਕੇ ਬਹੁਤ ਜ਼ਿਆਦਾ ਕੰਡੀਸ਼ਨ ਦੇ ਵਿੱਚ ਸੁੱਕ ਵੀ ਸਕਦਾ ਹੈ। ਸੋ ਇਸ ਕਰਕੇ ਜ਼ਿੰਕ ਦੀ ਘਾਟ ਦੇ ਲੱਛਣ ਨੇ ਜਦੋਂ ਵੀ ਸਾਨੂੰ ਕੁਝ ਜੰਗਾਲੇ ਧੱਬੇ ਜਾਂ ਪੱਤਿਆਂ ਉੱਤੇ ਪੀਲਾ ਪਾਉਣ ਤੇ ਨਾਲ ਜੰਗਾਲੇ ਧੱਬੇ ਦਿਖਾਈ ਦਿੰਦੇ ਨੇ ਤਾਂ ਅਸੀਂ ਜ਼ਿੰਕ ਦੀ ਘਾਟ ਨੂੰ ਦੱਸੇ ਹੋਏ ਢੰਗ ਦੇ ਨਾਲ ਪੂਰਾ ਕਰ ਸਕਦੇ ਹਾਂ। ਇਸ ਤੋਂ ਬਾਅਦ ਦੂਸਰਾ ਜਿਹੜਾ ਖੁਰਾਕੀ ਤੱਤ ਹੈ ਆਮ ਤੌਰ ਤੇ ਵੇਖਣ ਚ ਆਉਂਦਾ ਲੋਹੇ ਦੀ ਘਾਟ ਕਈ ਜਗ੍ਹਾ ਤੇ ਆ ਜਾਂਦੀ ਹੈ। ਲੋਹੇ ਦੀ ਘਾਟ ਉਹਨਾਂ ਜ਼ਮੀਨਾਂ ਚ ਆਉਂਦੀ ਹੈ ਜਿਹੜੀਆਂ ਰੇਤਲੀਆਂ ਨੇ ਜਿੱਥੇ ਪਾਣੀ ਖੜਾ ਨਹੀਂ ਹੁੰਦਾ, ਜਾਂ ਕਈ ਵਾਰੀ ਝੋਨਾ ਕਈ ਵੱਟਾਂ ਦੇ ਨੇੜੇ ਲੱਗਾ ਹੁੰਦਾ ਤੇ ਉੱਥੇ ਦੇ ਜਿਹੜੇ ਵੱਟਾਂ ਦੇ ਨੇੜੇ ਲੱਗੇ ਬੂਟੇ ਜਿਹੜੇ ਨੇ ਜਿੱਥੇ ਪਾਣੀ ਨਹੀਂ ਖੜੋ ਸਕਦਾ ਉੱਥੇ ਆਮ ਤੌਰ ਤੇ ਵੇਖਣ ਚ ਆਉਂਦਾ ਕਿ ਲੋਹੇ ਦੀ ਘਾਟ ਵੀ ਆ ਜਾਂਦੀ ਹੈ। ਤੇ ਲੋਹੇ ਦੀ ਘਾਟ ਦੇ ਜਿਹੜੇ ਲੱਛਣ ਨੇ ਉਹ ਬੂਟੇ ਦਾ ਪੀਲਾਪਨ, ਤੇ ਪੀਲਾਪਨ ਸਭ ਤੋਂ ਨਿਕਲਦੇ ਨਵੇਂ ਪੱਤੇ ਦਾ ਸਭ ਤੋਂ ਪਹਿਲਾਂ ਹੁੰਦਾ। ਜੇਕਰ ਬੂਟੇ ਦਾ ਸਭ ਤੋਂ ਨਵਾਂ ਪੱਤਾ ਭਾਵ ਨਿਕਲ ਰਿਹਾ ਪੱਤਾ ਸਭ ਤੋਂ ਉੱਪਰਲਾ ਪੱਤਾ ਪੀਲਾ ਜਾਂ ਚਿੱਟਾ ਜਿਹਾ ਦਿਖਾਈ ਦਿੰਦਾ ਤਾਂ ਫਿਰ ਸਮਝ ਲੈਣਾ ਚਾਹੀਦਾ ਕਿ ਸ਼ਾਇਦ ਤੇ ਕੁਦਰਤੀ ਜਿਹੜੇ ਨਾਲ ਉਹਦੇ ਹਾਲਾਤ ਨੇ ਥੱਲੇ ਵੀ ਪਾਣੀ ਨਹੀਂ ਰੁਕ ਰਿਹਾ। ਇਹਨਾਂ ਚੀਜ਼ਾਂ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਲੋਹੇ ਦੀ ਘਾਟ ਜਿਹੜੀ ਹੈ ਉਹ ਆ ਰਹੀ ਹੈ। ਤੇ ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਕਦੇ ਵੀ ਲੋਹੇ ਨੂੰ ਖੁਰਾਕੀ ਤੱਤ ਦੇ ਰੂਪ ਚ ਜ਼ਮੀਨ ਚ ਪਾਉਣ ਨੂੰ ਸਿਫਾਰਿਸ਼ ਨਹੀਂ ਕਰਦੀ, ਸਗੋਂ ਇਸ ਨਾਲ ਸਾਨੂੰ ਛਿੜਕਾਅ ਹੀ ਕਰਨਾ ਪਵੇਗਾ 0.5% ਤੋਂ 1% ਤੱਕ ਦਾ ਘੋਲ। ਭਾਵ ਜੇ ਅਸੀਂ 1 ਕਿਲੋ ਨੂੰ 100 ਕਿਲੋ ਪਾਣੀ ਦੇ ਵਿੱਚ ਘੋਲ ਲਈਏ ਤਾਂ 1% ਦਾ ਸਾਡਾ ਜਿਹੜਾ ਘੋਲ ਤਿਆਰ ਹੋ ਜਾਏਗਾ। ਸੋ 2-3 ਛਿੜਕਾਅ ਜਿਹੜੇ ਸਾਨੂੰ ਲੋੜ ਅਨੁਸਾਰ ਲੋਹੇ ਦੀ ਘਾਟ ਦੀ ਪੂਰਤੀ ਵਾਸਤੇ ਕਰਨੇ ਪੈ ਸਕਦੇ ਨੇ। ਸੋ ਜੇਕਰ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਲੋਹੇ ਦੀ ਘਾਟ ਆ ਰਹੀ ਹੈ ਤਾਂ ਫਿਰ ਸਾਨੂੰ ਫੈਰਸ ਸਲਫੇਟ ਦਾ ਜਿਹੜਾ 1% ਦਾ ਘੋਲ ਤਿਆਰ ਕਰਕੇ 2-3 ਛਿੜਕਾਅ ਕਰ ਲੈਣੇ ਚਾਹੀਦੇ ਨੇ, ਜਿਹਦੇ ਨਾਲ ਇਹ ਜਿਹੜੀ ਲੋਹੇ ਦੀ ਘਾਟ ਵੀ ਪੂਰੀ ਆ ਜਾਂਦੀ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਚ ਦੇਖਿਆ ਗਿਆ ਕਿ ਪੋਟਾਸ਼ੀਅਮ ਨਾਈਟ੍ਰੇਟ ਦਾ ਜਿਹੜਾ 1.5% ਦਾ ਜੇ ਅਸੀਂ ਛਿੜਕਾਅ ਗੋਬ ਪੈਣ ਦੇ ਸਮੇਂ ਤੇ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਵੀ ਗੋਬ ਭਰੇ ਹੋਣ ਦੇ ਸਮੇਂ ਤੇ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਵੀ ਸਾਡੇ ਸਿੱਟਿਆਂ ਦੇ ਵਿੱਚ ਦਾਣਿਆਂ ਦੇ ਵਿੱਚ ਫੋਕ ਦੀ ਮਾਤਰਾ ਘੱਟ

ਹੈ, ਦਾਣੇ ਜ਼ਿਆਦਾ ਨਿੱਗਰ ਅਤੇ ਜ਼ਿਆਦਾ ਭਾਰ ਵਾਲੇ ਬਣਦੇ ਨੇ। ਸੋ ਜਿਹੜੀ ਦਾਣਿਆਂ ਦੀ ਕੁਆਲਿਟੀ ਜਿਹੜੀ ਹੈ ਜਾਂ ਫਸਲ ਦੀ ਕੁਆਲਿਟੀ ਜਿਹੜੀ ਹੈ ਉਹ ਇੱਕ ਮਿਆਰੀ ਬਣ ਜਾਂਦੀ ਹੈ ਅਤੇ ਝਾੜ ਵੀ ਜਿਹੜਾ ਉਹ ਚੰਗਾ ਪ੍ਰਾਪਤ ਹੋ ਸਕਦਾ ਹੈ। ਸੋ ਪੋਟਾਸ਼ੀਅਮ ਨਾਈਟ੍ਰੇਟ ਦਾ ਜਿਹੜਾ ਛਿੜਕਾਅ ਕਰਕੇ ਵੀ ਅਸੀਂ ਆਪਣੀ ਫਸਲ ਦੀ ਕੁਆਲਿਟੀ ਨੂੰ ਵਧਾ ਸਕਦੇ ਹਾਂ ਜਾਂ ਝਾੜ ਦੇ ਵਿੱਚ ਇੰਪਰੂਵਮੈਂਟ ਕਰ ਸਕਦੇ ਹਾਂ। ਇਸ ਤੋਂ ਇਲਾਵਾ ਕਿਸਾਨ ਵੀਰੋ, ਸਮੇਂ ਸਮੇਂ ਤੇ ਸਾਨੂੰ ਜਿਹੜਾ ਆਪਣੀ ਫਸਲ ਨੂੰ ਦੇਖਦੇ ਰਹਿਣਾ ਚਾਹੀਦਾ ਹੈ, ਜਿੱਥੇ ਕਿਤੇ ਵੀ ਲੱਗੇ ਕੁਛ ਤਰ੍ਹਾਂ ਦੀ, ਜੇ ਕਿਸੇ ਤਰ੍ਹਾਂ ਦੀ ਸਾਡੇ ਕੋਲ ਕੋਈ ਬਿਮਾਰੀ ਜਾਂ ਕੀੜਾ ਕੋਈ ਆਉਂਦਾ ਹੈ ਤਾਂ ਉਹਦੀ ਰੋਕਥਾਮ ਜਿਹੜੀ ਉਹ ਵੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਜੇ ਕੀੜਿਆਂ ਦੀ ਗੱਲ ਕਰੀਏ ਤਾਂ ਪ੍ਰਮੁੱਖ ਤੌਰ ਤੇ ਦੋ ਤਿੰਨ ਤਰ੍ਹਾਂ ਦੇ ਜਿਹੜੇ ਕੀੜੇ ਉਹ ਝੋਨੇ ਵਿੱਚ ਵੇਖਣ ਨੂੰ ਮਿਲਦੇ ਨੇ। ਜਿਵੇਂ ਕਿ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਗੋਭ ਦੀ ਸੁੰਡੀ, ਗੋਭ ਦੀ ਸੁੰਡੀ ਜਿੱਥੇ ਕਿਤੇ ਵੀ ਆਉਣ ਦੀ ਸੰਭਾਵਨਾ ਲੱਗਦੀ ਹੈ ਉਸ ਨਾਲ ਗੋਭ ਸੁੱਕ ਜਾਂਦੀ ਹੈ। ਜੇ ਗੋਭ ਨਾਲ ਅਸੀਂ ਵੇਖੀਏ ਜਾਂ ਹੱਥ ਨਾਲ ਗੋਭ ਨੂੰ ਉੱਤੋਂ ਖਿੱਚਣ ਦੀ ਕੋਸ਼ਿਸ਼ ਕਰੀਏ ਤਾਂ ਪੂਰੀ ਗੋਭ ਆਸਾਨੀ ਨਾਲ ਬਾਹਰ ਨਿਕਲ ਆਉਂਦੀ ਹੈ ਤੇ ਥੱਲੇ ਉਹਦੇ ਕੱਟਿਆ ਜਿਹਾ ਹੁੰਦਾ। ਕਈ ਵਾਰੀ ਅਸੀਂ ਉਸ ਬੂਟੇ ਦੇ ਤਣੇ ਨੂੰ ਪਾੜ ਕੇ ਵੇਖੀਏ ਤਾਂ ਉਹਦੇ ਵਿੱਚ ਸਾਨੂੰ ਛੋਟੀ ਜਿਹੀ ਸੁੰਡੀ ਵੀ ਮਿਲ ਜਾਂਦੀ ਹੈ। ਸੋ ਗੋਭ ਦੀ ਜਿਹੜੀ ਸੁੰਡੀ ਦੇ ਹਮਲੇ ਦੇ ਲੱਛਣ ਇਸ ਤਰ੍ਹਾਂ ਨੇ। ਉਹ ਯੂਨੀਵਰਸਿਟੀ ਜਿਹੜੀ ਇਸ ਗੱਲ ਦੀ ਸਿਫਾਰਿਸ਼ ਕਰਦੀ ਹੈ ਜੇ ਗੋਭ ਦੀ ਸੁੰਡੀ ਦਾ ਹਮਲਾ ਝੋਨੇ ਦੇ ਵਿੱਚ 5% ਤੱਕ ਹੋ ਜਾਂਦਾ ਹੈ, ਭਾਵ 100 ਜਿਹੜੀ ਤਣੇ ਨੇ 100 ਤਣਿਆਂ ਦੇ ਵਿੱਚੋਂ 5 ਤਣੇ ਵੀ ਖਰਾਬ ਲੱਗਦੇ ਨੇ ਤਾਂ ਸਾਨੂੰ ਛਿੜਕਾਅ ਵੱਲ ਜਾਣਾ ਚਾਹੀਦਾ ਹੈ। ਇਹ ਜਿਹੜਾ ਮਿਆਰ ਹੈ ਆਰਥਿਕ ਅਧਾਰ ਦੇ ਆਧਾਰ ਤੇ ਕੀਤਾ ਗਿਆ ਹੈ, ਜਿਸਦਾ ਭਾਵ ਇਹ ਹੈ ਕਿ ਜਿੰਨੇ ਕੁ ਪੈਸੇ ਅਸੀਂ ਛਿੜਕਾਅ ਤੇ ਜਾਂ ਦਵਾਈ ਤੇ ਲਾਉਣੇ ਨੇ ਘੱਟੋ ਘੱਟ ਉਨੇ ਕੁ ਪੈਸਿਆਂ ਦਾ ਜਿਹੜਾ ਝਾੜ ਉਹ ਜ਼ਰੂਰ ਵੱਧ ਜਾਵੇ। ਇਸ ਕਰਕੇ 5% ਜੇ ਗੋਭ ਦੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਸਾਨੂੰ ਇਸ ਦੀ ਰੋਕਥਾਮ ਕਰ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਪੱਤਾ ਲਪੇਟ ਸੁੰਡੀ ਹੈ, ਪੱਤਾ ਲਪੇਟ ਸੁੰਡੀ ਦੇ ਵਿੱਚ ਸੁੰਡੀ ਜਿਹੜੀ ਹੈ ਪੱਤੇ ਨੂੰ ਗੋਲ ਲਪੇਟ ਲੈਂਦੀ ਹੈ ਤੇ ਵਿਚਕਾਰ ਆਪ ਰਹਿੰਦੀ ਹੈ। ਜੇ ਕਿਤੇ ਜ਼ੋਰ ਨਾਲ ਸਰਾਟਾ ਹੋ ਜਾਵੇ ਤਾਂ ਮੀਂਹ ਦੇ ਨਾਲ ਵੀ ਇਹ ਸੁੰਡੀ ਝੜ ਕੇ ਥੱਲੇ ਡਿੱਗ ਕੇ ਮਰ ਜਾਂਦੀ ਹੈ, ਪਰ ਜਿਨ੍ਹਾਂ ਦਿਨਾਂ ਦੇ ਵਿੱਚ ਥੋੜੀ ਔੜ ਰਵੇ ਉਦੋਂ ਪੱਤਾ ਲਪੇਟ ਸੁੰਡੀ ਦਾ ਜਿਹੜਾ ਹਮਲਾ ਜ਼ਿਆਦਾ ਦੇਖਣ ਨੂੰ ਆਉਂਦਾ ਹੈ। ਸੋ ਇਹ ਪੱਤਾ ਸੀਤਾ ਜਿਹਾ ਹੁੰਦਾ ਤੇ ਵਿਚਕਾਰ ਹਰੇ ਜਿਹੇ ਰੰਗ ਦੀ ਸੁੰਡੀ ਜਿਹੜੀ ਉਹਦੇ ਵਿੱਚ ਬੈਠੀ ਹੁੰਦੀ ਹੈ। ਸੋ ਜਿੱਥੇ ਕਿਤੇ ਸਾਨੂੰ ਪੱਤੇ ਚਿੱਟੇ ਜਿਹੇ ਦਿਖਾਈ ਦੇਣ, ਚਿੱਟਾ ਜਿਹਾ ਪੱਤਾ ਇਸ ਕਰਕੇ ਦਿਖਾਈ ਦਿੰਦਾ ਵੀ ਜਦੋਂ ਇਹ ਗੋਲ ਜਾਂ ਤੋਂ ਰੋਲ ਕਰਕੇ ਇਹਦੇ ਵਿਚਕਾਰ ਬਹਿੰਦੀ ਹੈ ਤੇ ਫਿਰ ਪੱਤੇ ਦੇ ਹਰੇ ਮਾਦੇ ਨੂੰ ਖਾਈ ਜਾਂਦੀ ਹੈ, ਚਿੱਟੀ ਝਿੱਲੀ ਦੀ ਜਿਹੜੀ ਉਹ ਬਕ ਬਚੀ ਰਹਿ ਜਾਂਦੀ ਹੈ। ਤੇ ਦੋਨੋਂ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਵੀ ਪੱਤੇ ਚਿੱਟੇ ਚਿੱਟੇ ਜਿਹੇ ਹੋਏ ਪਏ ਨੇ। ਜਿੱਥੇ ਕਿਤੇ ਵੀ ਸਾਨੂੰ ਇਸ ਸੁੰਡੀ ਦਾ 10% ਤੱਕ ਹਮਲਾ ਮਿਲਦਾ ਹੈ ਉੱਥੇ ਅਸੀਂ ਛਿੜਕਾਅ ਕਰਕੇ ਇਸ ਸੁੰਡੀ ਦੀ ਰੋਕਥਾਮ ਵੀ ਕਰ ਲੈਣੀ ਹੈ। ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ, ਇਹਨਾਂ ਵਾਸਤੇ ਜਿਹੜੀਆਂ ਕੁਝ ਦਵਾਈਆਂ ਸਿਫਾਰਿਸ਼ ਕੀਤੀਆਂ ਗਈਆਂ ਨੇ ਉਹ ਇਹਨਾਂ ਦੋਨਾਂ ਦੀ ਬਖੂਬੀ ਰੋਕਥਾਮ ਕਰ ਦਿੰਦੀਆਂ ਨੇ। ਜਿਨ੍ਹਾਂ ਦੇ ਵਿੱਚ ਸਾਡੇ ਕੋਲ ਕੋਰਾਜਨ ਹੈ ਜਾਂ ਸਾਡੇ ਕੋਲ ਫੇਮ ਹੈ, ਇਹਨਾਂ ਦਵਾਈਆਂ ਦਾ ਅਸੀਂ ਛਿੜਕਾਅ ਕਰਾਂਗੇ ਤਾਂ ਇਹ ਦੋਨੇ ਜਿਹੜੇ ਸਾਡੇ ਕੀੜੇ ਨੇ ਇਹਨਾਂ ਦੋਨਾਂ ਦੀ ਰੋਕਥਾਮ ਬੜੇ ਬਖੂਬੀ ਢੰਗ ਨਾਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਟਕੋਮੀ ਹੈ ਜਾਂ ਸੁਪਰੀਮੋ ਹੈ ਜਾਂ ਮੋਰਟਰ ਹੈ, ਇਹ ਸਾਰੀਆਂ ਦਵਾਈਆਂ ਜਿਨ੍ਹਾਂ ਚੋਂ ਇੱਕ ਦੀ ਦਵਾਈ ਕਰਾਂਗੇ ਤਾਂ ਦੂਸਰੀ ਇੱਕ ਸੁੰਡੀ ਲਈ ਕਰਾਂਗੇ ਤਾਂ ਦੂਸਰੀ ਜਿਹੜੀ ਹੈ ਸੁੰਡੀ ਦੀ ਰੋਕਥਾਮ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਸ ਤੋਂ ਅਗਲਾ ਜਿਹੜਾ ਮੁੱਖ ਕੀੜਾ ਹੈ ਉਹ ਝੋਨੇ ਦਾ ਟਿੱਡਾ ਹੈ। ਛੋਟੇ ਟਿੱਡੇ ਹੁੰਦੇ ਨੇ ਜਿਨ੍ਹਾਂ ਨੂੰ ਆਮ ਭਾਸ਼ਾ ਚ ਤਾਂ ਜ਼ਮੀਨਦਾਰ ਲੋਕ ਸ਼ਾਇਦ ਤੇਲਾ ਆਖ ਦਿੰਦੇ ਨੇ, ਪਰ ਟੈਕਨੀਕਲੀ ਦੇਖਿਆ ਜਾਵੇ ਤਾਂ ਉਹ ਟਿੱਡਿਆਂ ਦੀ ਸ਼੍ਰੇਣੀ ਦੇ ਵਿੱਚੋਂ ਆਉਂਦੇ ਨੇ। ਸੋ ਜਿੱਥੇ ਕਿਤੇ ਵੀ ਸਾਨੂੰ ਟਿੱਡੇ ਦਾ ਹਮਲਾ ਹੁੰਦਾ ਉਹ ਵੇਖਣ ਚ ਆਉਂਦਾ ਕਿ ਆਮ ਤੌਰ ਤੇ ਅਸੀਂ ਉਦੋਂ ਇਸ ਦਾ ਜਿਹੜਾ ਨੁਕਸਾਨ ਨੂੰ ਭਾਪਦੇ ਹਾਂ ਜਦੋਂ ਇੱਕ ਤੌੜੀ ਜਿਹੀ ਜਾਂ ਦੋਗੀਆਂ ਜਾਂ ਸੁੱਕ ਜਾਂਦੀਆਂ ਨੇ ਫਸਲ ਦੀਆਂ, ਸਾਨੂੰ ਉਦੋਂ ਪਤਾ ਲੱਗਦਾ, ਪਰ ਉਹ ਜਿਹੜੀ ਸਟੇਜ ਹੈ ਬਹੁਤ ਅੱਗੇ ਦੀ ਹੈ। ਇਸ ਤੋਂ ਪਹਿਲਾਂ ਸਾਨੂੰ ਨਿਰੰਤਰ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਵੀ ਇੱਕ ਬੋਝੇ ਨੂੰ ਟਿੱਡਾ ਕਰਕੇ ਜੇ ਅਸੀਂ ਥਾਪੜਦੇ ਹਾਂ ਤਾਂ ਉਹਦੇ ਵਿੱਚ ਸਾਨੂੰ 4-5 G ਪਾਣੀ ਚ ਡਿੱਗਦੇ ਜਾਪਦੇ ਨੇ, ਇਹਦਾ ਮਤਲਬ ਉੱਥੇ ਸੀੜੀ ਸਾਨੂੰ ਟਿੱਡੇ ਤੋਂ ਸਪਰੇਅ ਕਰਨ ਦੀ ਲੋੜ ਹੈ। ਸੋ ਇਸ ਖਾਤਰ ਬਹੁਤ ਸਾਰੇ ਜਿਹੜੇ ਇਨਸੈਕਟੀਸਾਈਡਸ ਨੇ ਜਿਹੜੇ ਉਹ ਸਿਫਾਰਿਸ਼ ਕੀਤੇ ਗਏ ਨੇ, ਜਿਨ੍ਹਾਂ ਵਿੱਚ ਸਾਡੇ ਕੋਲ ਪੈਕਸਾਲੋਨ ਹੈ, ਉਲਾਲਾ ਹੈ, ਓਸ਼ੀਨ ਹੈ, ਪੋਲੋ ਹੈ, ਜਿਹੜੇ ਕੁਛ ਨਦੀਨ ਜਿਹੜੇ ਕੀਟਨਾਸ਼ਕ ਨੇ ਉਹਨਾਂ ਦਾ ਛਿੜਕਾਅ ਕਰਕੇ ਅਸੀਂ ਇਹਨਾਂ ਟਿੱਡਿਆਂ ਦੀ ਜਿਹੜੀ ਰੋਕਥਾਮ ਕਰ ਸਕਦੇ ਹਾਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਛਿੜਕਾਅ ਹੈ ਉਹ ਗੋਲ ਨੋਜ਼ਲ ਨਾਲ ਕੀਤਾ ਜਾਵੇ, ਉਹ ਨੋਜ਼ਲ ਦਾ ਮੂੰਹ ਜਾਂ ਫੁਹਾਰਾ ਉਸਦੀ ਜਿਹੜੀ ਡਾਇਰੈਕਸ਼ਨ ਆ ਉਹ ਥੱਲੇ ਵੱਲ ਨੂੰ ਰਵੇ ਤੇ ਜਿੰਨਾ ਹੋ ਸਕੇ ਨੀਵੇਂ ਤੱਕ ਮੋਢਾ ਤੱਕ ਜਿਹੜਾ ਸਪਰੇ ਨੂੰ ਪਹੁੰਚਾਇਆ ਜਾਵੇ, ਕਿਉਂਕਿ ਇਹ ਤੇਲਾ ਜਾਂ ਜਿਹੜਾ ਟਿੱਡਾ ਹੈ ਚਿੱਟੀ ਪਿੱਠ ਵਾਲਾ ਟਿੱਡਾ ਜਾਂ ਪੂਰਾ ਟਿੱਡਾ ਇਹ ਮੋਢਾ ਦੇ ਵਿੱਚ ਰਹਿੰਦਾ ਹੈ ਤੇ ਜਿੰਨੀ ਦਵਾਈ ਨੇੜੇ ਤੱਕ ਜਾ ਸਕੇਗੀ ਉਹਨਾਂ ਦਾ ਵਧੀਆ ਅਸਰ ਜਿਹੜਾ ਉਹ ਟਿੱਡੇ ਦੀ ਰੋਕਥਾਮ ਲਈ ਹੋ ਸਕੇਗਾ। ਸੋ ਜੇ ਇਸ ਤੋਂ ਬਾਅਦ ਗੱਲ ਕਰੀਏ ਕੁਛ ਬਿਮਾਰੀਆਂ ਦੀ ਤਾਂ ਸਾਡੇ ਕੋਲ ਇੱਕ ਦੋ ਬਿਮਾਰੀਆਂ ਨੇ ਜਿਹੜੀਆਂ ਝੋਨੇ ਚ ਵੇਖਣ ਨੂੰ ਮਿਲਦੀਆਂ ਨੇ। ਆਮ ਤੌਰ ਤੇ ਤਣੇ ਦੁਆਲੇ ਚੋਸਦਾ ਰੋਗ ਹੈ, ਇਸਦੀ ਰੋਕਥਾਮ ਲਈ ਜਾਂ ਇਸਦੇ ਲੱਛਣਾਂ ਦੀ ਜੇ ਪਹਿਲਾਂ ਗੱਲ ਕਰ ਲਈਏ ਤਾਂ ਜਿੱਥੇ ਇੱਕ ਪੱਤੇ ਦੀ ਲਪੇਟ ਹੁੰਦੀ ਹੈ ਉੱਥੇ ਸਾਨੂੰ ਬੇ ਟੱਬੇ ਕੋਡੀਆਂ ਦੇ

ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਏ ਤਾਂ ਦੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ।

ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ

ਸਰਬਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ।

ਲੋਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ

0: ਪਾਸ ਸੰਤੋਖ ਸੂਦ ਜਦ ਗੰਡੀ ਸਤ ਵਟ ਇਹ ਜਨੇਊ ਜੀ ਕਾਹੀ ਤਾਂ ਪਾਂਡੇ ਘੱਤ ਨਾ ਹੀ ਟੁੱਟੈ ਨਾ ਮਨ ਲੱਗੇ ਨਾ ਇਹੋ ਚਲੇ ਨਾ ਜਾਏ ਤਨ ਸਮਾਨ ਸਨਾਨਕਾ ਜੋਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ ਤੱਕਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਰੀਆਂ ਪਹਿਨਾਨੀਆਂ ਰਾਜ ਦਸਤੀ ਨਾਲ ਤੱਕ ਕੱਤੀ ਬਾਮਣ

0: ਜੋਰ ਮਹੱਲਾ ਪਹਿਲਾ ਨਾਇ ਮੰਨੇ ਭਗਤ ਪਜੈ ਸਲਾਹੀ ਸਚ ਸੂਤ ਦਰਗਹਿ ਦੇ ਪਾਈਏ ਤਗਨਾ ਝੂਠ ਸੂਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਆਪੇ ਵਤੈ ਵਟ ਧਾਗੈ ਅਵਰਾ ਕੱਤੈ ਲੈ ਪਹਾੜ ਕਰੇ ਵੀ ਆਹੋ ਕਟਕਾ।

0: ਧੋਤੀ ਟਿੱਕਾ ਤੈ ਜਪ ਮਾਲੀ ਤਾਨ ਮਲੇਸ਼ਾ ਖਾਈ ਅੰਤਰ ਪੂਜਾ ਪੜਿਕ ਤੇ ਪਾ ਸੰਜਮ ਤੁਰਕਾ ਭਾਈ ਛੋਡੀ ਲੇ ਪਖੰਡਾ ਨਾਮ ਲੈ ਜਾਇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੀ ਕਰੇ ਨਿਵਾਸ ਸ਼੍ਰੀ ਗਾਇਨ ਤਨਗਲ ਤਾਗ ਤਿੰਨ ਘਰ ਬ੍ਰਹਮਣ ਪੁਰੇ ਨਾਲ ਉਹਨਾਂ ਪਿਆ ਵੇ ਹੋਈ ਸਾਧ ਕੁੜੀ ਰਾਸ ਕੁੜਾ ਪਾਰ ਕੁੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੁੜ ਰਹਿਆ ਭਰਪੂਰ ਮੱਥੇ ਟਿਕਾ ਕੇ ਧੋਤੀ ਕਖਾਈ ਹੱਥ ਬਿਜ ਕਸਾਈ ਨੀਲ ਵਸਤਰ ਪੈਰੋਂ ਹੈ ਪ੍ਰਵਾਣ ਮਲੇਸ਼ ਤਾਲੇ ਪੂਜੀ ਪ੍ਰਾਣ ਖਾਣਾ ਚੌਂਕ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਪਰਾਏ ਬੈਠੇ ਕੂੜਿਆਰ ਮਤ ਮਟੈ ਮਤ ਪਿਟੈ ਨ ਸਾਡਾ ਪਿਟੈ ਤਨ ਪਿਟੈ ਫਿਰ ਕਰੇਨ ਮਨ ਜੁਠੈ ਚੁਈ ਪਰੇ ਪਾਉ ਨਾਮ ਸਤਿਆਈਐ ਸੁਚ ਹੋਵੇ ਤਾ ਸੱਚ ਪਾਈਏ ਪੌਣੀ ਚਿੱਤੈ ਅੰਦਰ ਸਭ ਕੋ
2: ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡ ਹੋ ਵੱਡਾ ਵੱਡ ਮੇਦਨੀ ਸਰੈ ਸਰ ਧੰਦੇ ਲਾਏ ਦਾ ਨਦਰੋ ਪੱਠੀ ਦੇ ਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ

ਸਲੋਕ ਮਹਲਾ ਪਹਿਲਾ ਜੇ ਮਹੱਕਾ ਕਰਮ ਹੋਏ ਕਰਮੇ ਪਿਤਰੀ ਦੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ ਵੱਡੇ ਹੱਥ ਦਲਾਲ ਕੈ ਮੁਸਪੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮਹਲਾ ਪਹਿਲਾ ਜੋ ਜੋ ਰੁਸਰ

ਸਲੋਕ ਮਹਲਾ ਪਹਿਲਾ ਜੇ ਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕਹਿ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਧਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵਿਰ ਸੋ।

0: ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪਣ ਸਲੋਕ ਪਹੁੰਚੀ ਜਾਏ ਸਟਿਆ ਕਿਸੇ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਚੁਰੈ ਵਰਿੰਦਾਵੇ ਰਸ ਖਾਈ ਨਾਨ ਕਿਵੇਂ ਜਾਣੀਐ ਜਿਤ ਮੁਖ ਥੁੱਕਾਂ ਪਏ ਮਹੱਲਾ ਪਹਿਲਾ
1: ਪੰਡ ਜੰਮੀਐ ਪੰਡ ਨਵੀਐ ਪੰਡ ਮਗਨ ਹੋਇਆ ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹ ਪੰਡ ਮੋਆ ਪੰਡ ਪੰਡੀਐ ਪੰਡ ਮੋਆ ਪੰਡ ਭਾਲੀਏ ਪੰਡ ਹੋਏ ਬੰਦਾਨ ਸੁੱਖ ਮੰਦਾ ਆਖੀਐ ਜਮੈ ਰਜਾਨ ਪੰਡੋ ਹੀ ਪੰਡ ਜੇ ਭੰਡੇ ਬਾਜ ਨਾ ਕੋਈ ਨਾਨਕ ਪੰਡੇ ਬਹਰਾ ਇੱਕੋ ਸੱਚਾ ਸੋਏ ਜਿਤ ਮੁਖ ਸੁਦਾਸ ਲਾਈਏ ਪਾਗਲ ਤੀ ਚਾਰ ਨਾਨਕ ਤੇ ਮੁਖ ਜਿਲੇ ਸੱਚੇ ਦਰਬਾਰ ਤੋੜ ਸਕੋ ਅਖੇ ਆਪਣਾ
0: ਸੁਨਾਮੀ ਸੋਚਣ ਕੱਢੀਏ ਆਪਣਾ ਆਪੇ ਲੇਖਾ ਸੰਦੇ ਸੋਚ ਨੂੰ ਕੱਢੀ ਹੈ ਕੀਤਾ ਆਪੋ ਆਪਣਾ ਪੇਹੀ ਲਿਖਾ ਛੰਡੀ ਹੈ ਜਾ ਰਹਿਣਾ ਨਹੀਂ ਹੈ ਤੱਕ ਦਾ ਕਹਿ